0: ਹੈ ਗੁਰੂ
1: ਸਾਹਿਬ ਜੀ, ਸਭ ਕੁਛ ਆਪੇ ਆਪ ਹੈ, ਦੂਜਾ ਅਵਰ ਨਾ ਕੋਈ, ਜਿਉਂ ਬੁਲਾਏ ਤਿਉਂ ਬੋਲੀਐ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ, ਹਰ ਕੀ ਵਡਿਆਈ ਉਹ ਆਖ ਨਾ ਸਕਾਂ। ਹੋ ਮੂਰਖ ਮੁਗਧ ਨੀ ਜਾਣ, ਜਨ ਨਾਨਕ ਕੋ ਬਖਸ਼ ਲੈ ਮੇਰੇ ਸਵਾਮੀ।

जनक राज बरताया सात जुग आलीना

ਵਿਚਾਰੀ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ

ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ।

ਖੁਸ਼ੀ ਵਹਿ ਤੁਰ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ।

ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤ।

ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰਹੀ ਤਿਨ ਨਾਮ ਰਤਨ ਪਾਇਆ। ਗੁਰਮੁਖ

ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ। ਪਾਣੀ ਭਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤਹਿ ਡੂਬੀ ਅਲੀ, ਮਨ ਏਕ ਨ ਚੇਤਸ ਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹੋ ਜਤੀ ਸਤ।

ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ

ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਹਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ।

ਵਾਜੀ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੀ ਕਲਾ ਜਿਤ ਕਰ ਧਾਰੀਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿਣਾ।

ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ।

ਸਤ ਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਦੀ ਪਾਚੇ ਦਸ ਪ੍ਰਿਤ ਸ਼ਾਮ ਭਗਵਤੀ ਸਵਰ ਕਹੇ ਗੁਰੂ ਨਾਨਕ ਲਈ ਪਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿਕ੍ਰਿਸ਼ਨ ਤਿਆਗ ਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਲ ਦਰ ਦਾ ਤਿਆਗ ਕਰਕੇ ਖਾਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਾਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚੜਾਈ ਤੇ ਵਾਹੀ ਦੇਖ ਡਿੱਟ ਕੀ ਦਰਦਨਾ ਪਿਆਰੇ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤੇ ਕਿਸੇ ਸਤਸੰਗ ਸਿੰਘ ਨਵਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖ਼ਤ ਆਸਵਾਲ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਉਣ ਕਾ ਸਦ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਆਇਤ ਦੇਖ ਦੇਖ ਕੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਮੈਨੂੰ ਆਜ ਪੰਥ ਸਦਾਸ ਰਾਜ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਤ ਤੇ ਸੇਵਾ ਸੰਭਾਲ ਕਰਦਾ ਹਾਂ ਆਪਣੀ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਇਹ ਕੀ ਮੈਨੂੰ ਅੱਜ ਦੀ ਆਪ ਦੇ ਚੰਨ ਕਾਮਨਾ ਤੇ ਅਰਦਾਸ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਅੱਧ ਜਾਣਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਪਾਠ ਸੰਬੂਢ ਪਾਠ ਦਿੱਤਾ ਐਸ ਵੇਲੇ ਸਿੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਤੇ ਕਿਰਪਾ ਕਰੋ ਕੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਬਾਣੀ ਸੋਤ ਕੇ ਸੱਚ ਖੰਡ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨਿਸ਼ਾਨੀ ਦੀ ਵਾਰਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਤੇ ਆਣੀ ਮਨ ਬੁੱਧੀ ਬਖਸ਼ਿਸ਼ ਕਰੋ ਕੀ ਮਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ

ਅੱਛਾ ਸੰਗਤਾਂ ਜੀ ਆਦਮੀ ਦਰਦ ਪ੍ਰਵਾਨ ਕਰੋ ਘੜੀਆਂ ਲਿਖੇ ਲਓ ਸੰਗਤਾਂ ਦਾ ਦਰਦ ਸਿਰ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਸੰਤਾਂ ਨੂੰ ਬੇਨਤੀ ਤਾਰ ਪਿਤਾ ਜੀ ਆਪਦੇ ਚਰਨ ਕਮਲ ਦੇ ਦਾਸ ਨੂੰ ਤਾਰ ਪਿਤਾ ਜੀ ਆਪਦੇ ਦਰ ਕੇ ਸੇਵਦਾ ਬੀਬੀ ਕਰਮਜੀਤ ਕੌਰ ਦੀ ਤੰਦਰੁਸਤੀ ਸੁੱਖ ਸ਼ਾਂਤੀ ਚਰਿਕ ਵਾਸਤੇ ਬੇਨਤੀ ਕਰਦੇ ਹਾਂ ਪਰਿਵਾਰ ਨੂੰ ਬੇਹਤ ਮੈਂ ਆਪ ਜਾਣਾ ਪੇਟ ਕੇ ਪ੍ਰਵਾਨ ਕਰੋ ਤਾਰ ਬਖਸ਼ਿਸ਼ ਕਰੋ ਮਿਹਰ ਕਰੋ ਬੱਚੀ ਬੀਬੀ ਕਰਮਜੀਤ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਕਰਮਦੇਸ਼ ਕੌਮ ਦੇ ਆਗਿਆਕਾਰ ਬਖਸ਼ਿਸ਼ ਕਰੋ ਤਾਰ ਮਿਹਰ ਕਰੋ ਕੰਧ ਚੰਦ ਦੀ ਕਲਾ ਬਖਸ਼ਿਸ਼ ਕਰਕੇ ਚੈਨਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਤੂੰ ਸਿੱਖੀ ਨਾਮ ਦੇ ਆਦਮ ਬਖਸ਼ਿਸ਼ ਤਾਰ ਸੇਵ ਨੇ ਸਾਰੇ ਪਰਿਵਾਰ ਵਿੱਚ ਤੰਦਰੁਸਤ ਸੁੱਖ ਚੰਦ ਚੰਦ ਕਲਾ ਕਰਨੀ ਤੇ ਕਰਮਜੀਤ ਕੌਰ ਨੂੰ ਤੰਦ ਚੰਦ ਕਲਾ ਬਖਸ਼ਿਸ਼ ਕਰਕੇ ਚੈਨਲ ਤੁਹਾਨੂੰ ਅੱਜ ਬਣਾਓ ਸੇਵਕਾਂ ਦੀ ਅਰਦਾਸ ਬੇਨਤੀ ਚੈਨਲ ਪ੍ਰਵਾਨ ਕਰਦੇ ਹਾਂ ਸ਼ੁਭਕਾਮਨਾਵਾਂ ਸੰਬੰਧਾਂ ਪੂਰੀਆਂ ਕਰੋ ਜੀ ਧੰਨਵਾਦ ਸੇਵਕਾਂ ਦੀ ਅਰਦਾਸ ਬੇਨਤੀ ਚੈਨਲ ਪ੍ਰਵਾਨ ਕਰੋ ਕਿਰਪਾ ਕਰੋ ਦਿੱਤਾ ਦੂਰ ਦਰਾਜ ਕਾਣੇ ਬੈਠੇ ਲਾਈਵ ਕਰਤਾ ਕੀ ਸ਼ਰਮ ਕਰਨੀ ਆ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦਰਾਰਾ ਵੀ ਕਿਰਪਾ ਜੀ ਸੰਗਤਾਂ ਉਦੋਂ ਬਖਸ਼ੇ ਸੰਗਤਾਂ ਆਪਦੇ ਚੈਨਲ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਰ ਸੰਗਤਾਂ ਮਾਇਆ ਪੇਟਾ ਕਰੀ ਚੈਨਲ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀ ਕਮਾਈਆਂ ਸਬਰ ਕਰੋ ਘਰ ਵੱਧ ਦਿੱਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਪੂਰੀ ਕਰੋ ਜੀ ਦਿੱਤਾਰ ਕਿਰਪਾ ਕਰੋ ਖਾਲਸਾ ਵੰਨ ਸੇ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ੀ ਕਰਕੇ ਸੱਤ ਨੋਜ ਦਾਲ ਬਖਸ਼ੋ ਚੰਨਾ ਜੁੜੋ ਗੁਰਬਾਣੀ ਦਾ ਪਿਆਰ ਬਖਸ਼ ਦਿੱਤਾ ਹਰ ਮੈਦਾਨ ਦੁਆਨ ਫਤਿਹ ਸਿਖਬਾਲ ਦਾ ਕਰੋ ਜੀ ਦੁਆ ਮਿਹਰ ਕਰੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾ ਵਾਹੀ ਬਖਸ਼ੋ ਪੈਦਰ ਗੁਣਾਮੀ ਬਖਸ਼ਕਰ ਬ੍ਰਹਮ ਅੱਜ ਦੇ ਸ਼ਾਮਾਂ ਦੀ ਕਥਾ ਗੀ ਦੁਆਰੇ ਅਮਤਾ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਦੁਆ ਦੀ ਬਣਾਓ ਸਹੀ ਪਿਆਰੇ ਮੇਰੇ ਦਿਨ ਆਪ ਦਾ ਨਾਮ ਜਿਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ ਖਾਰ ਹੋਏਗਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾ ਜੋ ਸ਼ਰਦਾ ਕਰ

0: ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੂੰ ਬਕੂੰ ਸੁਭ ਰਸਨਾ, ਦੀਜੈ ਪ੍ਰਾਣ ਅਕੋਰ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਹਿਬ ਬਾਰੇ ਕਿਰਪਾ ਕੀਤੀ ਆਪ ਸਿੰਘ ਬੜੀ ਸ਼ਰਧਾ ਪਾਤ ਸਾਹਿਬ ਪਿੱਤਰ ਰਵਾਣੀ ਸੁਖਮਨ ਸਾਹਿਬ ਦੇ ਸੰਪੂਰਨ ਪਾਤਸ਼ਾਹ ਨੂੰ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਰਦਾਰ ਰਹਿ ਰਹੇ ਆਪ ਦੇ ਪਾਤਸ਼ਾਹ ਨੂੰ ਕੀਤੇ ਹਨ। ਅਰਦਾਸ ਦਾਰੀਆਂ ਭਰੀਆਂ ਨੇ ਪ੍ਰਦਮਾਰੇ ਬਖਸ਼ ਪਿੱਤਰ ਰਾਮ ਸਾਹਿਬ ਨੂੰ ਕੀਤੇ ਹਨ। ਸੋ ਸਾਸਰੀ ਰਾਜ ਇਸ ਪਾਤਸ਼ਾਹ ਮਗਰੋਂ ਸਾਹਿਬ ਨੇ ਆਪ ਗੁਰਮੁਖ ਆਤਮਾ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸਿੰਘ ਜੀ ਆਤਮਾ ਬੇਨਤੀ ਹੈ ਕਿ ਜ਼ਰੂਰ ਹਰ ਰੋਜ਼ ਗੁਰੂ ਘਰ ਆਇਆ ਕਰੋ, ਹਰ ਰੋਜ਼ ਆਓ, ਮੱਥਾ ਟੇਕੋ, ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਮਾਰੇ ਨਿੱਕੀ ਉੱਚ ਬਹਿ ਕੇ ਸਾਧ ਸਿੰਘ ਜੀ ਕਥਾ ਕੀ ਦਰਬਾਰ ਸਰਵਣ ਕਰ ਸਕਦੇ ਹੋ। ਸਤਿਸੰਗ ਜੀ ਆਓ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਓਮਕਾਰ ਸਿੰਘ ਦਾ ਜਥਾ, ਠੀਕ 7 ਵਜੇ ਜਥਾ। ਭਾਈ ਸਾਹਿਬ ਆਰਤੀ ਕੀਰਤਨ ਨਾ ਸੁਣ ਦੁਆਰਾ ਸਿੰਘ ਦੇ ਮਾਰਾ ਸੱਚਾ ਨੂੰ ਜੋੜ ਵਾਸਤੇ ਮਹਾਨ ਉਪਰਾਲਾ ਕਰਨਗੇ। ਇਹਨਾਂ ਦੁਆਰਾ ਕਥਾ ਕਰਨਗੇ ਭਾਈ ਸਕੱਤਰ ਸਿੰਘ ਜੀ 7 ਤੋਂ 7:40 ਤੱਕ। 7 ਵਜੇ ਲੱਗ ਕੇ 8:30 ਤੱਕ ਕੀਰਤਨ ਕਰਨਗੇ ਭਾਈ ਇਸ਼ਪਾਲ ਸਿੰਘ ਦਾ ਜਥਾ। ਸੋ ਸਭ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਠੀਕ 8:30 ਤੱਕ ਬਾਰੇ ਕੀ ਆਨੰਦ ਮਾਣਦੇ ਹੋਇਆ ਆਪ ਕਥਾ ਕੀਰਤ ਵਾਸਤੇ ਕਰਕੇ ਜੀਵਨ ਦੀਆਂ ਕਿਹੜੀਆਂ ਸਫਲਾ ਕਰੋ। ਸੋ ਸਤ ਸਿੰਘ ਦੇ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਆਪਣੇ ਸਿੰਘ ਦੇਖ ਰਹੇ ਹੋ ਕਿ ਗੁਰੂ ਘਰ ਨਾਰਥ ਹਾਰ ਸਾਊਥ ਹਾਰ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਸੰਗਤ ਸਤ ਸਿੰਘ ਜੀ ਮਾਇਆ ਦੀ ਬਹੁਤ ਜ਼ਰੂਰਤ ਹੈ, ਆਪ ਜਾਣਦੇ ਹੋ ਕਿ ਸੰਗਤਾਂ ਵੱਲੋਂ ਬੇਅੰਤ ਮਾਇਆ ਆ ਰਹੀ ਹੈ। ਤੁਸੀਂ ਆਪਣਾ ਤੁਸਾਂ ਸਫਲ ਕਰਦੇ ਹਾਂ, ਸੰਗਤਾਂ ਮਾਇਆ ਭੇਟਾ ਕਰ ਰਹੀਆਂ ਨੇ। ਸੋ ਮੁੜਪਾਗੀ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਸਫਲ ਨਹੀਂ ਕੀਤੀ, ਉਹ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਇਸ ਸੇਵਾ ਕਰਕੇ ਅਸੀਂ ਸਾਰੇ ਮਿਲ ਕੇ ਜੋ ਪ੍ਰੋਜੈਕਟ ਚੱਲ ਰਿਹਾ ਇਸ ਨੂੰ ਅਸੀਂ ਸਾਰੇ ਬੜੇ ਪਿਆਰ ਨਾਲ ਸ਼ਾਨਾ ਸ਼ੌਕ ਨਾਲ ਸੰਪੂਰਨ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਸਤ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਜੋ ਘਰਾਂ 'ਚ ਪਾਠ ਹੋ ਰਹੇ ਨੇ ਉਹ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਉਹਨਾਂ ਤੋਂ ਸਾਰਾ ਪ੍ਰੋਗਰਾਮ ਲੈ ਕੇ ਆਪਣਾ ਪ੍ਰੋਗਰਾਮ ਉਹਨਾਂ ਨੂੰ ਦੇ ਦੇਣ। ਨੰਬਰ ਹੈ 4008712-4145। ਹਰਜਿੰਦਰ ਸਿੰਘ ਨਾਲ ਜ਼ਰੂਰ ਸੰਪਰਕ ਕਰੋ ਅਤੇ ਜੋ ਸਹਿਜ ਪਾਠ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਰਾਬਤਾ ਕਾਇਮ ਕਰਕੇ ਤੁਹਾਨੂੰ ਸਾਰਾ ਤੁਸੀਂ ਉਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। ਸਤ ਸਿੰਘ ਜੀ ਜੂਨ 5 ਨੂੰ ਹੈ ਸ਼ਹੀਦੀ, ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਨੇ ਸਾਲ ਦੀ ਇਤਨਾ ਟਿਕਟ ਕਰਾ ਕੇ ਉਹਨਾਂ ਦੱਸਿਆ ਸੀ ਕਿ ਬੱਚਿਆਂ 'ਤੇ ਮਜ਼ਲੂਮਾਂ 'ਤੇ ਕਿਵੇਂ ਜ਼ੁਲਮ ਕਰੀਦਾ। ਸਤ ਸਿੰਘ ਜੀ ਜੂਨ 28 ਨੂੰ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ ਆ ਰਹੇ ਨੇ ਰਾਗੀ ਸਿੰਘ, ਜੋ 28 ਤਰੀਕ ਨੂੰ ਕੀਰਤਨ ਕਰਨਗੇ 11:20 ਤੋਂ ਲੈ ਕੇ 12:30 ਤੱਕ। ਸਤ ਸਿੰਘ ਜੀ ਜੂਨ 26 ਤੋਂ ਲੈ ਕੇ 28 ਤੱਕ ਵਿਆਹ ਪੁਰਬ ਮਨਾਇਆ ਜਾ ਰਿਹਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ, ਸ੍ਰੀ ਸ਼ੰਕਰ ਦੀਆਂ ਸੰਗਤਾਂ ਵੱਲ ਮਨਾਇਆ ਜਾ ਰਿਹਾ। ਸਤ ਸਿੰਘ ਜੀ ਆਪਣੀ ਤੁਹਾਨੂੰ ਬੇਨਤੀ ਹੈ ਕਿ ਹੋਰ ਬੇਅੰਤ ਪਰਿਵਾਰ ਬੇਅੰਤ ਸੰਗਤਾਂ ਨਾਲ ਉਹਨਾਂ ਦੇ ਮਿਲ ਕੇ ਸੇਵਾ ਕਰ ਰਹੇ ਨੇ, ਅਸੀਂ ਸਾਰੇ ਮਿਲ ਕੇ ਉਸ ਦਿਨ ਹਾਜ਼ਰੀਆਂ ਭਰ ਕੇ ਗੁਰੂ ਅਰਜਨ ਦੇਵ ਜੀ ਵਿਆਹ ਪੁਰਬ ਦੀਆਂ ਖੁਸ਼ੀਆਂ ਮਨਾਈਏ ਅਤੇ ਗੁਰੂ ਦੀਆਂ ਖੁਸ਼ੀਆਂ ਮਨਾਈਏ। ਸਤ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੂਨ 29 ਨੂੰ ਹੈ ਜਨਮ ਦਿਨ ਭਗਤ ਕਬੀਰ ਜੀ ਦਾ। ਸੋ ਸਾਰੀ ਸੰਗਤਾਂ ਨੂੰ ਬੇਨਤੀ ਆਓ, ਉਸ ਦਿਨ ਹਾਜ਼ਰੀ ਭਰੋ ਅਤੇ ਭਗਤਾਂ ਦੀਆਂ ਬਖਸ਼ੀਆਂ ਦਾਤਾਂ ਦਾ ਅਸੀਂ ਧੰਨਵਾਦ ਕਰੀਏ। ਸੋ ਸਤ ਸਿੰਘ ਜੀ ਜੂਨ 3 ਹੋਇਆ ਪ੍ਰਕਾਸ਼ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ, ਉਹਦੇ ਸਾਥ ਸੰਗਤ ਜ਼ਰੂਰ ਹਾਜ਼ਰੀਆਂ ਪਾਉਣੀਆਂ ਨੇ, ਗੁਰੂ ਦੀਆਂ ਬਖਸ਼ੀਆਂ ਧੰਨਵਾਦ ਕਰਦੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਜੁਲਾਈ 4 ਨੂੰ ਹੋਇਆ ਇੰਡੀਪੈਂਡੈਂਟ ਡੇ, ਉਸ ਦਿਨ ਸਤ ਸਿੰਘ ਜੀ 4 ਜੁਲਾਈ ਨੂੰ ਸ਼ਾਮਾਂ ਦਾ ਜਿਹੜਾ ਕੀਰਤਨ ਦਰਬਾਰ ਹੈ ਉਹ ਸਪੈਸ਼ਲ ਤੌਰ 'ਤੇ ਹੋਵੇਗਾ, ਆਪ ਜ਼ਰੂਰ ਹਾਜ਼ਰੀਆਂ ਭਰੋ। ਜੁਲਾਈ 5 ਨੂੰ ਹੈ ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ ਉਸਦਾ ਦਿਨ ਹੈ, ਉਸ ਦਿਨ ਨੀਂਹ ਪੱਥਰ ਰੱਖਿਆ ਗਿਆ ਸੀ। ਉਹ ਆਪ ਸਾਰੀਆਂ ਸੰਗਤਾਂ ਨੇ ਅਸੀਂ ਮਿਲ ਕੇ ਉਸ ਦਿਨ ਨੂੰ ਖੁਸ਼ੀਆਂ ਮਨਾਉਂਦੇ ਹੋਏ ਗੁਰੂ ਦੀਆਂ ਖੁਸ਼ੀਆਂ ਧੰਨਵਾਦ ਕਰੀਏ, ਬੱਚਿਆਂ ਦਾ ਧੰਨਵਾਦ ਕਰੀਏ। ਹੁਣ ਭਾਈ ਸਾਹਿਬ ਧਿਆਨ ਬੇਨਤੀ ਕਰਾਂ ਕੀਰਤਨ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦਾ ਪਾਵਨ ਬਚਨ ਆਪ ਜੀ ਨੇ ਸਰਵਣ ਕੀਤਾ ਹੈ। ਪਹਿਲਾ ਸ਼ਬਦ ਸਰਵਣ ਕੀਤਾ, ਬਹੁਤ ਜਨਮ ਵਿਛੜੇ ਥੇ ਮਾਧਵ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਜੇ ਇਹ ਅਰਦਾਸ ਬਣ ਜਾਏ, ਮਹਾਰਾਜ ਜੀ ਦੇ ਬਚਨ ਨੇ ਸੰਸਾਰ ਦੇ ਨਾਲ ਨਾਲ ਨਿਰੰਕਾਰ ਦੇ ਚਰਨਾਂ ਵਿੱਚ ਸੁਰਤੀ ਬਿਰਤੀ ਲਾ ਕੇ ਇਹ ਅਰਦਾਸ ਬਣੀ ਰਹੇ, ਦਾਤਾ ਇਹ ਜਨਮ ਮੇਰਾ ਲੇਖੇ ਵਿੱਚ ਲੱਗ ਜਾਏ, ਇਹ ਜਨਮ ਮੇਰਾ ਪ੍ਰਵਾਨ ਹੋ ਜਾਏ। ਤੇ ਫਿਰ ਮਹਾਰਾਜ ਕਹਿ ਰਹੇ ਨੇ ਸੁਣੀ ਜਾਂਦੀ ਹੈ ਤੇ ਸਰਨਾਈ ਛੁੱਟੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਭਾਵਨਾ ਉੱਚੀ ਸੁੱਚੀ ਸਵਾਸ ਸਵਾਸ ਕੀਰਤਨ ਬੰਦਗੀ ਬਣ ਜਾਏ, ਨਾਮ ਦਾ ਪਹਿਰਾ ਬਣ ਜਾਏ, ਫਿਰ ਲੇਖਾ ਜੋਖਾ ਵੀ ਇਸੇ ਦਰਬਾਰ ਵਿੱਚ ਮਹਾਰਾਜ ਨਬੇੜ ਦਿੰਦੇ ਨੇ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਤੇਰੇ ਮੰਦੇ ਚੰਗੇ ਚੰਗੇ ਮਾੜੇ ਸਾਰੇ ਨਬੇੜੇ ਇੱਥੇ ਨਬੇੜ ਦੇਣਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਐਸੀ ਬਖਸ਼ਿਸ਼ ਹੈ, ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਦਾ ਸਭੇ ਕਾਜ ਸਵਾਰੀ ਹੈ ਜਾਂ ਜ਼ਿੰਦਗੀ ਦਾ ਵੀ ਇਹ ਵੱਡਾ ਕਾਰਜ ਹੈ। ਜ਼ਰੂਰੀ ਨਹੀਂ ਵੀ ਘਰ ਬਣਾ ਲਿਆ ਇਹੀ ਕਾਰਜ ਹੈ, ਕਾਰੋਬਾਰ ਮਿਲ ਗਿਆ ਇਹੀ ਕਾਰਜ ਹੈ, ਪਰਿਵਾਰ ਬਣ ਗਿਆ ਚੰਗਾ ਕੰਮ ਚੱਲਦਾ ਨਹੀਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਅਸਲ ਕਾਰਜ ਜ਼ਿੰਦਗੀ ਦਾ ਇਹ ਹੈ ਵੀ ਜੀਵਨ ਪ੍ਰਵਾਨ ਹੋਇਆ ਕਿ ਨਹੀਂ, ਜੀਵਨ ਗੁਰੂ ਦੇ ਨੇੜੇ ਹੋਇਆ ਕਿ ਨਹੀਂ। ਜੋ ਗੁਰਾਂ ਨੇ ਬਾਣੀ ਸਾਡੀ ਚੋਲੀ ਵਿੱਚ ਪਾਈ ਹੈ, ਹੁਕਮ ਕੀਤਾ ਹੈ, ਉਹ ਪ੍ਰੈਕਟੀਕਲ ਕੀਤਾ ਕਿ ਨਹੀਂ। ਸੱਚੇ ਪਾਤਸ਼ਾਹ ਮਿਹਰ ਕਰਨ ਸਾਨੂੰ ਸਦਾ ਹੀ ਸੁਰਤੀ ਬਿਰਤੀ ਕਰਕੇ, ਜਿਵੇਂ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਖਿੜਦਾ, ਇਵੇਂ ਸਾਨੂੰ ਸੰਸਾਰ ਵਿੱਚ ਰਹਿੰਦਿਆਂ ਰਹਿੰਦਾ ਨਿਰੰਕਾਰ ਦੀ ਯਾਦ ਬਣੀ ਰਹੇ। ਭੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਸਨਮਾਨਯੋਗ ਭਾਈ ਸਾਹਿਬ ਜੀ ਭਾਈ ਸਕੱਤਰ ਸਿੰਘ ਜੀ ਗੁਰਮਤ ਵਿਚਾਰਾਂ ਨਾਲ ਨਿਹਾਲ ਕਰਨਗੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਵਾਹਿਗੁਰੂ।

ते राखो प्रभु नानक देकर हाथ।

दास दास कहे जन नानक जेहा

ਨਾਮ ਦੀ ਸੋਝੀ ਦੇਣ ਦੇ ਲਈ ਕੀਰਤਨ ਦਾ ਇਸਤੇਮਾਲ ਕਰਦੇ ਨੇ। ਸੰਗੀਤ ਜਿਹੜਾ ਹੈ ਇਹ ਮਨ ਨੂੰ ਪਗੜਾ ਦਿੰਦਾ, ਨਰਮ ਕਰ ਦਿੰਦਾ ਤੇ ਪਿਗੜੇ ਹੋਏ ਮਨ ਵਿੱਚ ਸੰਗੀਤਕਾਰ ਨੇ ਕੀ ਪਾਉਣਾ ਉਹਦੇ ਵਾਸਤੇ ਹੈ। ਭਾਵੇਂ ਉਹ ਲੱਚਰਤਾ ਪਾ ਦੇ ਤੇ ਭਾਵੇਂ ਨਿਰੰਕਾਰ ਦੀ ਸਿਫਤ ਸਲਾਹ ਪਾ ਦੇ, ਗੁਰੂ ਸਾਹਿਬਾਨ ਨੇ ਨਿਰੰਕਾਰ ਦੇ ਇਸ ਸਿਫਤ ਸਲਾਹ ਨੂੰ ਰਾਗਾਂ ਵਿੱਚ ਉਚਾਰਨ ਕੀਤਾ, ਰਾਗਾਂ ਵਿੱਚ ਕਲਮਬੱਧ ਕੀਤਾ ਹੈ, ਰਾਗਾਂ ਵਿੱਚ ਗਾਉਣ ਦੀ ਹਦਾਇਤ ਹੈ। 31 ਰਾਗ ਸਮੇਂ ਦੇ ਮੁਤਾਬਕ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ੇ ਨੇ ਤੇ ਕੁਝ ਪੌੜੀਆਂ ਕੁਝ ਵਾਰਾਂ ਨੂੰ ਵੱਖੋ ਵੱਖਰੀਆਂ ਧੁਨੀਆਂ ਤੇ ਗਾਉਣ ਦਾ ਵੀ ਉਦੇਸ਼ ਹੈ। ਕਿਹੜੇ ਘਰ ਵਿੱਚ ਗਾਉਣਾ ਹੈ ਇਹ ਗੁਰੂ ਸੱਚੇ ਪਾਤਸ਼ਾਹ ਨੇ ਬੜੀ ਪਿਆਰੀ ਤਰਤੀਬ ਵਧੀ ਹੈ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਪ੍ਰਚਾਰ ਤੇ ਤੁਰਨ ਲੱਗੇ ਨੇ, ਇੱਕ ਪ੍ਰੋਗਰਾਮ ਉਲੀਕ ਲਿਆ ਗਿਆ ਤੇ ਜਿਹੜੇ ਲੋਕਾਂ ਨੇ ਸੰਸਾਰ ਨੂੰ ਤਪਾਇਆ ਹੋਇਆ ਹੈ, ਕਾਜੀ ਬ੍ਰਾਹਮਣ ਤੇ ਜੋਗੀ, ਇਹ ਤਿੰਨ ਵੱਡੇ ਧਰਮ ਦੇ ਥੰਮ ਉਦੋਂ ਮੰਨੇ ਜਾਂਦੇ ਸਨ, ਪਰ ਬਾਬੇ ਨੇ ਬਰੀਕੀ ਨਾਲ ਵੇਖਿਆ ਤਿੰਨੇ ਉਜਾੜੇ ਦਾ ਕਾਰਨ ਬਣੇ ਹੋਏ ਸਨ। ਇਹਨਾਂ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ, ਧਰਮ ਦੇ ਨਾਂ ਤੇ ਲੁੱਟ ਹੋ ਰਹੀ ਸੀ, ਡਰਾਵੇ ਦਿੱਤੇ ਜਾਂਦੇ ਸਨ, ਗ੍ਰਿਸਤੀ ਨੂੰ ਕਿਹਾ ਜਾਂਦਾ ਸੀ ਤੁਸੀਂ ਪਾਪਾਂ ਵਿੱਚ ਖੁੱਭੇ ਹੋਏ ਹੋ, ਘਰ ਤਿਆਗ ਕੇ ਚਲੇ ਜਾਣਾ ਬੜਾ ਵੱਡਾ ਕਰਮ ਮੰਨਿਆ ਜਾਂਦਾ ਸੀ। ਬਾਬੇ ਨੇ ਮੂਲੋਂ ਰੱਦ ਕਰ ਦਿੱਤਾ, ਕਹਿਣ ਲੱਗੇ ਜਿਨ੍ਹਾਂ ਦਾ ਗ੍ਰਿਸ ਤਿਆਗ ਕੇ ਮਾਂ ਬਾਪ ਨੂੰ ਛੱਡ ਕੇ ਜਿਨ੍ਹਾਂ ਨੂੰ ਮਾੜੇ ਕਹਿੰਦੇ ਹੋ, ਜਦੋਂ ਤੁਹਾਡੇ ਪੇਟ ਦੀ ਅੱਗ ਸਤਾਉਂਦੀ ਹੈ ਉਹਨੂੰ ਕੇ ਘਰ ਮੰਗਣ ਜਾਈ, ਫਿਰ ਉਹਨਾਂ ਗ੍ਰਿਸਤੀਆਂ ਦੇ ਘਰ ਜਾ ਕੇ ਤੇ ਤੁਸੀਂ ਮੰਗਣ ਚਲੇ ਜਾਂਦੇ ਹੋ। ਇਹ ਕਿਤੇ ਦੀ ਸਿਆਣਪ ਹੋਈ ਵੀ ਜਿਹੜਾ ਧਰਮੀ ਹੈ ਉਹ ਮੰਗੇ ਗ੍ਰਿਸਤੀ ਕੋਲੋਂ, ਗ੍ਰਿਸਤੀ ਨੂੰ ਅਪਵਿੱਤਰ ਕਹਿੰਦੇ ਹੋ ਜਾਂ ਅਪਵਿੱਤਰ ਕਹਿਣਾ ਛੱਡ ਦਿਓ। ਗੁਰਮਤਿ ਵਿਚਾਰਧਾਰਾ ਨੇ ਗ੍ਰਿਸਤੀ ਨੂੰ ਬੜਾ ਪਵਿੱਤਰ ਕਿਹਾ, ਬੜਾ ਮਾਣ ਦਿੱਤਾ ਤੇ ਬਾਬਾ ਬੜਾ ਖੁਸ਼ ਹੁੰਦਾ ਜਦੋਂ ਕਿਸੇ ਨੂੰ ਕਿਰਤ ਕਰਦਿਆਂ ਵੇਖਦਾ। ਬਸ ਕਿਰਤ ਸੁੱਚੀ ਹੋਵੇ ਤੇ ਸੰਜੜੋ ਬਾਬੇ ਦਾ ਵਾਸ ਉੱਥੇ ਹੈ। ਕਿਰਤ ਕਰ, ਮਾਰ ਧਾੜ ਨਹੀਂ ਕਰਨੀ, ਲੁੱਟਣਾ ਨਹੀਂ, ਵੱਢੀ ਨਹੀਂ ਲੈਣੀ, ਝੂਠ ਨਹੀਂ ਬੋਲਣਾ। ਜਿੱਥੇ ਵੀ ਕਿਰਤ ਕਰਦਾ, ਭਾਵੇਂ ਆਪਣੀ ਨਿੱਜੀ ਹੈ, ਭਾਵੇਂ ਕਿਸੇ ਦੀ ਨੌਕਰੀ ਕਰ ਰਿਹਾ, ਭਾਵੇਂ ਦੁਕਾਨਦਾਰੀ ਕਰ ਰਿਹਾ, ਗ੍ਰਿਸਤ ਨੂੰ ਬੜਾ ਉੱਚਾ ਰੱਖਿਆ, ਕਿਰਤ ਨੂੰ ਬੜਾ ਉੱਚਾ ਰੱਖਿਆ। ਇਹ ਤਿੰਨ ਵੱਡੇ ਮੂਲ ਕਾਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਜਦੋਂ ਕਿਰਤ ਕਰਨ ਵਾਲਾ ਨਾਮ ਨਾਲ ਜੁੜਿਆ ਹੋਏਗਾ ਤੇ ਕੁਦਰਤੀ ਹੈ ਵੀ ਉਹਦੀ ਕਿਰਤ ਜਿਹੜੀ ਉਹ ਸੁੱਚੀ ਹੋਏਗੀ, ਕੁਦਰਤੀ ਹੈ ਉਹਦੇ ਵਿੱਚ ਬਰਕਤ ਹੋਏਗੀ, ਕੁਦਰਤੀ ਉਹਦੇ ਵਿੱਚ ਸਕੂਨ ਹੋਏਗਾ, ਉਹਦੇ ਵਿੱਚ ਆਨੰਦ ਹੋਏਗਾ। ਬਸ ਇਹੀ ਆਨੰਦ ਹੈ ਜੋ ਬੜੇ ਬੜੇ ਰਾਜਿਆਂ, ਛਤਰਪਤੀ ਰਾਜਿਆਂ ਨੂੰ ਨਸੀਬ ਨਾ ਹੋਇਆ। ਗੁਰੂ ਪਾਤਸ਼ਾਹ ਨੇ ਘਰ ਵਿੱਚ ਹੀ ਦਿਖਾ ਦਿੱਤਾ, ਭਾਈ ਜੋ ਪ੍ਰਾਪਤ ਹੋ ਗਿਆ ਉਸ ਨਿਰੰਕਾਰ ਦਾ ਸ਼ੁਕਰਾਨਾ ਮੰਨ, ਤੇ ਜੇ ਕੋਈ ਤੇਰੇ ਤੋਂ ਪਛੜਿਆ ਹੈ, ਯਤਨ ਕਰਦਿਆਂ ਕਰਦਿਆਂ ਕੋ ਪਛੜ ਗਿਆ, ਕਿਉਂਕਿ ਸਭਨੀ ਛਾਲਾਂ ਮਾਰੀਆਂ ਕਰਦਾ ਕਰੇ ਤੋ ਹੋਏ, ਸਭਨਾਂ ਛਾਲਾਂ ਤੇ ਮਾਰਦੇ ਨੇ, ਅਮੀਰ ਹੋ ਜਾਈਏ, ਘਰ ਪੈਸਾ ਚੁੱਕਾ ਹੋਵੇ, ਗੁਰਬਤ ਚਲੀ ਜਾਏ, ਗਰੀਬੀ ਕੱਟੀ ਜਾਏ, ਪਰ ਫਿਰ ਵੀ ਕਈ ਵਾਰ ਰਹਿ ਜਾਂਦੀ। ਤੇ ਸਤਿਗੁਰ ਨੇ ਕਿਹਾ ਅਜਿਹੇ ਪਛੜੇ ਹੋਏ ਦੀ ਬਾਂਹ ਫੜ ਲੈਣੀ ਵੀ ਧਰਮ ਕਰਮ ਹੈ, ਉਹਨੂੰ ਪੈਰਾਂ ਤੇ ਖੜਾ ਕਰ ਦੇਣਾ, ਉਹਨੂੰ ਕੁਝ ਸਿਖਾ ਦੇਣਾ, ਉਹਨੂੰ ਕੋਈ ਕੰਮ ਲੈ ਦੇਣਾ, ਉਹਨੂੰ ਆਰੇ ਲਾ ਦੇਣਾ, ਇਹ ਅਤੀ ਜ਼ਰੂਰੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਸਮੁੱਚਾ ਸੁਨੇਹਾ ਲੈ ਕੇ
ਜਦੋਂ ਤੁਰਨ ਲੱਗੇ ਨੇ ਤੇ ਭਾਈ ਮਰਦਾਨਾ ਜੀ ਨਾਲ ਵਿਚਾਰ ਹੋਈ, ਕਿਉਂਕਿ ਮਨੁੱਖਤਾ ਨੂੰ ਸੁਰ ਚ ਕਰਨਾ ਸੁਰ ਵਿਅਕਤੀ ਚਾਹੀਦਾ। ਮੈਂ ਕੱਲ ਨਾ ਇੱਕ ਪਾਤਰ ਦਾ ਜ਼ਿਕਰ ਕੀਤਾ ਸੀ, ਤਲਵੰਡੀ ਦਾ ਹੀ ਸੀ ਉਹ ਵੀ, ਰਾਏ ਬਲਾਰ, ਜਿਨ੍ਹਾਂ ਨੇ ਗੁਰੂ ਸਾਹਿਬਾਨ ਨੂੰ ਬਚਪਨ ਵਿੱਚੋਂ ਪਛਾਣ ਲਿਆ ਸੀ ਤੇ ਕੁਰਬਾਨ ਜਾਂਦੇ ਸਨ ਉਹਨਾਂ ਦੇ ਇੱਕ ਇੱਕ ਬਚਨ ਤੇ, ਉਹਨਾਂ ਦੇ ਇੱਕ ਇੱਕ ਬੋਲ ਤੇ, ਉਹਨਾਂ ਦੇ ਕੋਲ ਬਹਿਣਾ ਨੂੰ ਚੰਗਾ ਲੱਗਦਾ ਸੀ। ਆਵਾਜ਼ ਮਾਰ ਮਾਰ ਕੇ ਬੁਲਾਉਂਦੇ ਸਨ ਬਾਬੇ ਨੂੰ, ਮਨੁੱਖਤਾ ਨੂੰ ਦੱਸਦੇ ਸਨ ਇਹ ਕੋਈ ਰੱਬੀ ਰੂਹ ਹੈ, ਜੇ ਬਾਪ ਚਪੇੜਾ ਮਾਰਦਾ ਤੇ ਹੱਥ ਫੜ ਲੈਂਦੇ ਸਨ, ਉਹਨਾਂ ਦੀ ਹਿੰਮਤ ਸੀ। ਕੱਲ ਉਸ ਮਹਾਨ ਆਤਮਾ ਦਾ ਆਪਾਂ ਜ਼ਿਕਰ ਕੀਤਾ ਹੈ। ਅੱਜ ਉੱਥੇ ਸ਼ਹਿਰ ਦੀ ਦੂਸਰੀ ਸੰਗੀਤਮਈ ਜਿਹੜੀ ਸ਼ਖਸੀਅਤ ਭਾਈ ਮਰਦਾਨੀ, ਇਹ ਵੀ ਬਾਬੇ ਨਾਲੋਂ ਕੁਛ ਸਾਲ ਨੌਂ ਸਾਲ ਵੱਡੇ ਕੁਝ ਵਿਦਵਾਨਾਂ ਨੇ ਲਿਖਿਆ। ਉਦਾਸੀਆਂ ਤੇ ਤੁਰ ਲੱਗਿਆਂ ਨੂੰ ਆਵਾਜ਼ ਦਿੱਤੀ, ਇਵੇਂ ਇਵੇਂ ਫਲਾਂ ਫਲਾਂ ਸਥਾਨ ਤੇ ਜਾ ਕੇ ਸੱਚ ਨਾਲ ਜੋੜਨਾ, ਤੂੰ ਮੇਰਾ ਸਾਥ ਦੇ। ਤੇ ਉਹਨੇ ਸੰਸਾਰੀ ਲੋਕਾਂ ਵਾਲੀ ਬਾਤ ਕੀਤੀ ਵੀ ਅਸੀਂ ਮੰਗ ਖਾਣੇ ਲੋਕ ਹਾਂ, ਮੈਂ ਲੋਕਾਂ ਦੀ ਸਿਫਤ ਸਲਾਹ ਕਰਦਾ ਉਹਨਾਂ ਦਰ ਤੇ ਜਾ ਕੇ। ਮਰਾਸੀਆਂ ਦਾ ਕੰਮ ਇਹੀ ਸੀ, ਕਲਾਣ ਕਰਦੇ ਸਨ, ਉਸ ਖਾਨਦਾਨ ਦੀ ਸਿਫਤ ਸਲਾਹ ਕਰਨੀ, ਸਮਾਗਮਾਂ ਦੇ ਘਰਾਂ ਦੇ ਫੰਕਸ਼ਨਾਂ 'ਤੇ ਜਾ ਕਰਕੇ ਵਡਿਆਉਣਾ ਅਗਲੇ ਨੂੰ, ਅਗਲੇ ਨੇ ਖੁਸ਼ ਹੋ ਕੇ ਦੇਣਾ, ਇਹ ਉਹਨਾਂ ਦੀ ਕਿਰਤ ਸੀ, ਖਾਨਦਾਨੀ ਕਿਰਤ। ਅਸੀਂ ਮੰਗ ਕੇ ਲਿਆਉਂਦੇ ਹਾਂ, ਸਾਡਾ ਪਰਿਵਾਰ ਚੱਲਦਾ ਹੈ। ਜੇ ਬਾਬਾ ਮੈਂ ਤੇਰੇ ਨਾਲ ਹੀ ਤੁਰ ਪਿਆ, ਫਿਰ ਇਹਨਾਂ ਦਾ ਕੀ ਬਣੂ ਜਿਹੜੇ ਨਿੱਕੇ ਨਿੱਕੇ ਨਿਆਣੇ ਨੇ ਮੇਰੇ। ਇਹ ਸੰਸਾਰੀ ਲੋਕਾਂ ਦੀ, ਹਰ ਇੱਕ ਦੀ ਮਨ ਦੀ ਭਾਵਨਾ ਹੁੰਦੀ ਵੀ ਜੇ ਮੈਂ ਇਹਨਾਂ ਨਾ ਕੀਤਾ, ਵੈ ਇਹਨੂੰ ਪੈਰਾਂ ਤੇ ਨਾ ਖੜਾ ਕੀਤਾ ਤੇ ਖੌਰੇ ਇਹਨੇ ਕਮਾਉਣ ਜੋਗਾ ਹੋਣਾ ਕਿ ਨਹੀਂ ਹੋਣਾ, ਖਰੇ ਇਹਨੂੰ ਰੋਟੀ ਮਿਲਣੀ ਕਿ ਨਹੀਂ ਮਿਲਣੀ, ਅਸੀਂ ਭੁਲੇਖੇ 'ਚ। ਜਿਹਨੇ ਪੈਦਾਇਸ਼ ਕੀਤਾ ਹੈ ਉਹੀ ਆਧਾਰ ਦੇਣ ਵਾਲਾ ਹੈ, ਉਹੀ ਇਸਨੂੰ ਆਹਾਰ ਦੇਣ ਵਾਲਾ ਹੈ। ਬਾਬੇ ਨੇ ਸਮਝਾਉਣਾ ਕੀਤਾ ਤੇ ਗੁਰੂ ਕੇ ਉਸ ਸੇਵਕ ਸਾਥੀ ਨੂੰ ਸਮਝ ਲੱਗ ਗਈ, ਚਲੋ ਬਾਬਾ ਚੱਲਦੇ ਹਾਂ। ਕਿਹੜਾ ਦੁੱਖ, ਕਿਹੜੀ ਮੁਸੀਬਤ, ਕਿੰਨੀ ਭੁੱਖ, ਕਿੰਨਾ ਪੈਂਡਾ, ਕਿੰਨੀ ਵਿਰੋਧਤਾ, ਕਿੰਨੇ ਲੋਕਾਂ ਨਾਲ ਵਾਹ ਪਿਆ, ਲਗਾਤਾਰ ਤੁਰੇ ਰਹਿਣਾ, ਕੋਈ ਰਸਤਾ ਨਹੀਂ, ਕੋਈ ਰਾਹ ਨਹੀਂ, ਕੋਈ ਫੋਨ ਨਹੀਂ, ਕੋਈ ਚਿੱਠੀ ਪੱਤਰ ਨਹੀਂ, ਤੇ ਜਾਣਾ ਕਿੱਥੇ ਆ? ਲੋਕਾਂ ਨੂੰ ਸੋਧਣ ਦੇ ਲਈ, ਵਿਗੜੇ ਤਿਗੜੇ ਲੋਕਾਂ ਨੂੰ ਸੁਧਾਰਨ ਦੇ ਲਈ। ਤੇ ਜਿਹੜੇ ਪਹਿਲਾਂ ਹੀ ਵਿਗੜੇ ਨੇ ਉਹ ਸੌਖੇ ਸੁਧਰਦੇ ਨੇ ਭਾਈ? ਉਹ ਤੇ ਅੱਗਿਓਂ ਖੜਦੇ ਨੇ, ਅੜਦੇ ਨੇ, ਲੜਦੇ ਨੇ, ਝਗੜਦੇ ਨੇ। ਕਿਉਂ ਕਹੀਏ, ਬਹੁਤ ਸਾਰੀਆਂ ਮੁਸੀਬਤਾਂ ਨਾਲ ਜੂਝਣਾ ਪੈਣਾ ਹੈ, ਪੈਂਡਾ ਸੌਖਾ ਨਹੀਂ। ਸੁਧਾਰਨਾ ਹੈ ਕਿਸੇ ਨੂੰ, ਸੱਚ ਮੂੰਹ ਤੇ ਕਹਿਣਾ ਪੈਣਾ, ਸੱਚ ਬੜਾ ਕੌੜਾ। ਪਰ ਹਿੰਮਤ ਕੀਤੀ ਉਸ ਮਰਦਾਨੇ ਨੇ, ਬਾਬੇ ਦਾ ਸਾਥ ਦਿੱਤਾ, ਬੜੇ ਕੌਤਕ ਵੇਖੇ, ਕਿਹੜਾ ਸ਼ਬਦ ਹੈ ਜੋ ਉਹਦੀ ਰਬਾਬ ਤੇ ਨਹੀਂ ਗਾਵਿਆ ਗਿਆ? ਆਹ ਜਿਹੜਾ ਸ਼ਬਦ ਪੜ੍ਹ ਰਹੇ ਵੀ ਗਾਵਿਆ ਗਿਆ, ਬਾਬਾ ਮਰਦਾਨਾ ਜੀ ਨੇ ਗਾਇਆ ਗਾ, ਸੱਚੇ ਪਾਤਸ਼ਾਹ ਜੀ ਨੇ ਰਬਾਬ ਮਰਦਾਨੇ ਜੀ ਦੀ ਆਵਾਜ਼, ਮਰਦਾਨੇ ਨੇ ਵੀ ਸਾਥ ਦਿੱਤਾ ਹੈ। ਬਸ ਲੋਕਾਂ ਦੇ ਦੁੱਖ ਦਰਦ ਦੂਰ ਕਰਦੇ ਹੋਏ, ਆਪ ਦੁੱਖ ਸਹਿੰਦੇ ਹੋਏ, ਪੈਂਡਾ ਮਾਰਦੇ ਹੋਏ, ਭੁੱਖ ਤਰੇ ਨਾਲ ਪਿਆਸੇ ਨਾਲ ਜੂਝਦੇ ਹੋਏ ਤੁਰੇ ਗਏ। ਬੜੇ ਕੌਤਕ ਵੇਖੇ, ਬੜਾ ਕੁਝ ਵੇਖਿਆ। ਇੱਕ ਨਗਰ ਚ ਗਿਆ ਹੁੰਦਾ ਤੇ ਇਸੇ ਤਰ੍ਹਾਂ ਹੀ ਨਾ, ਤੇ ਨਗਰ ਦੇ ਬਾਹਰ ਖੇਡਦੇ ਬੱਚਿਆਂ ਨੂੰ ਪਤਾ ਲੱਗਾ ਕੋਈ ਸਾਧੂ ਆਏ ਨੇ, ਚੋਲੇ ਸਾਧੂਆਂ ਵਾਲੇ ਸਨ, ਕੁਦਰਤੀ ਹੈ। ਤੇ ਘਰ ਪਿੰਡ ਜਾ ਕੇ ਉਹਨਾਂ ਰੌਲਾ ਪਾਤਾ, ਬਾਬਾ ਆਏ, ਦੋ ਬਾਬੇ ਆਏ ਪਿੰਡ ਵਾਲਿਆਂ ਦੇ ਵਿੱਚ, ਸਾਧੂ ਆਏ, ਤੇ ਲੋਕਾਂ ਨੇ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰਤੇ। ਆ ਗਏ ਨੇ ਕੋਈ ਵਿਹਲੜ, ਆ ਗਏ ਨੇ ਭੁੱਖੜ, ਆਉਣਗੇ ਮੰਗਣਗੇ, ਸਾਡਾ ਸਮਾਂ ਖਰਾਬ ਕਰਨਗੇ, ਕਰਨਗੇ ਇੱਧਰ ਉੱਧਰ ਦੀਆਂ ਗੱਲਾਂ।
ਹੋਰ ਕਿੰਨੇ ਦਿਨ ਵਿਹਲਿਆਂ ਨੇ ਸਾਡੇ ਮੰਜੇ ਤੋੜਨੇ ਨੇ, ਕਿੰਨੇ ਲੋਕਾਂ ਨੂੰ ਵਿਗਾੜ ਕੇ ਨਾਲ ਉਹਨਾਂ ਨੇ ਸਾਧ ਬਣਾ ਕੇ ਲੈ ਜਾਣੇ। ਇਹ ਵਿਰਤੀ ਸੰਸਾਰੀ ਲੋਕਾਂ ਦੀ, ਕਿਉਂਕਿ ਜਿੱਦਣ ਤੁਰੇ ਸਨ ਨਾ ਬਾਬਾ ਜੀ ਪ੍ਰਚਾਰ ਲਈ ਤੇ ਘਰਦਿਆਂ ਨੇ ਬੜੀ ਵਿਰੋਧਤਾ ਕੀਤੀ ਵੀ ਨਹੀਂ, ਕੌਣ ਚਾਹੁੰਦਾ ਹੈ ਕਿ ਮੇਰਾ ਪੁੱਤ ਸਾਧੂ ਹੋ ਜਾਏ, ਮੇਰਾ ਪੁੱਤ ਸੰਤ ਬਣ ਜਾਏ। ਬੜਾ ਔਖਾ ਹੈ। ਅਜੇ ਡਾਕੂ ਬਣੇਗਾ ਤੇ ਕੋਈ ਨਾ ਕੋਈ ਲੈ ਕੇ ਆਏਗਾ ਨਾ ਘਰ, ਸਾਧ ਨੇ ਕੀ ਲੈ ਜਾਣਾ। ਬਾਬਾ 7.5 ਸਾਲ ਬਾਅਦ ਪਹਿਲੀ ਵਾਰੀ ਆ ਤੇ ਖਾਲੀ ਹੱਥ ਆ ਗਿਆ। ਕੋਈ ਪੈਸਾ ਟਕਾ ਜਿੱਥੇ ਕਿ ਮਿਲਿਆ ਉੱਥੇ ਵੰਡਦਾ। ਇਹ ਵਿਚਾਰ ਸੀ ਗੁਰਮਤਿ ਵਿਚਾਰਧਾਰਾ। ਇਸ ਤੋਂ ਪਹਿਲਾਂ ਜਿੰਨੇ ਸਨ ਧਰਮਿੰਦਰ ਦੇ ਠੱਗ ਦੇ ਸਨ, ਭਾਵੇਂ ਉਹ ਸ਼ਿਵ ਵਿਦਿਆਲੇ ਬਣਾਏ ਸਨ, ਪਾਠਸ਼ਾਲਾ ਬਣਾਈਆਂ ਸਨ, ਵਿਦਿਆਲੇ ਬਣਾਏ ਸਨ, ਜਿੱਥੇ ਜਿੱਥੇ ਕੋਈ ਪੁਜਾਰੀ ਬੈਠਾ ਸੀ, ਮਕਸਦ ਸੀ ਕਿਵੇਂ ਨਾ ਕਿਵੇਂ ਮੇਰੀ ਰੋਜੀ ਰੋਟੀ, ਤੇ ਉਹਦੇ ਲਈ ਉਹੋ ਜਿਹੀਆਂ ਸਾਖੀਆਂ ਘੜ ਲਈਆਂ, ਉਹੋ ਜਿਹੇ ਉਹਨੇ ਦੇਵਤੇ ਘੱਟ ਲਏ ਜੇ ਆਪਣੇ ਵਿਕਾਰ ਵਿੱਚ ਵਿਖੇ ਨੇ, ਤੇ ਉਹ ਨਾਲ ਸਾਖੀਆਂ ਦੇ ਜੋੜ ਦਿੱਤੇ, ਉਹੋ ਜਿਹੇ ਦੇਵਤੇ ਉਹੋ ਜਿਹੇ ਚੇਲੇ। ਤੇ ਬਾਬੇ ਨੇ ਸੱਚ ਦੀ ਬਾਤ ਕਰਨੀ, ਪਿੰਡ ਵਾਲਿਆਂ ਦਰਵਾਜ਼ੇ ਬੰਦ ਕਰ ਲਏ। ਬੜੇ ਚਿਰ ਤੋਂ ਬਾਬਾ ਉਡੀਕਦਾ ਸੀ ਮਰਦਾਨਾ ਜੀ ਵੀ ਕਦੋਂ ਕੋਈ ਪਿੰਡ ਆਵੇ, ਕਦੋਂ ਕੋਈ ਬਸਤੀ ਆਵੇ, ਥੱਕੇ ਹਾਂ ਕੋਈ ਬਹਿਣ ਨੂੰ ਥਾਂ ਮਿਲੇ, ਪਾਉਣ ਨੂੰ ਖਾਣ ਨੂੰ ਕੁਛ ਮਿਲੇਗਾ, ਕੁਛ ਪੀਣ ਨੂੰ ਮਿਲੇਗਾ, ਆਰਾਮ ਫਰਮਾਵਾਂਗੇ। ਥੱਕੇ ਹਾਂ ਕਈ ਦਿਨਾਂ ਦੇ, ਤੇ ਜਦੋਂ ਇਹ ਹਾਲਾਤ ਬਣੇ ਜਿਸ ਗਲੀ ਥਾਣੀ ਲੰਘਣ, ਜਿੱਦਾਂ ਦੀ ਲੰਘਣ, ਦਰਵਾਜ਼ੇ ਬੰਦ ਹੋ ਜਾਣ, ਲੋਕ ਅੰਦਰਾਂ 'ਚ ਵੜਦੇ ਜਾਣ, ਪਿੰਡ ਦਾ ਆਲਾ ਦੁਆਲਾ ਸਾਰਾ ਘੁੰਮ ਲਿਆ, ਪਿੰਡ ਦੇ ਵਿੱਚ ਦੀ ਲੰਘ ਗਏ, ਕਿਸੇ ਨੇ ਆ ਕੇ ਤੇ ਫਤਿਹ ਨਹੀਂ ਬੁਲਾਈ, ਕਿਸੇ ਨੇ ਪੁੱਛਿਆ ਤੱਕ ਨਹੀਂ। ਇਹ ਪ੍ਰਚਾਰਕ ਦੌਰੇ ਦੀ ਬਾਤ ਹੈ। ਅੱਜ ਤੇ ਸੌਖਾ ਬੜਾ ਹੋ ਗਿਆ, ਗੱਡੀਆਂ ਨੇ, ਮੋਟਰਾਂ ਨੇ, ਜਹਾਜ਼ ਨੇ, ਫੋਨ ਕੋਲ ਹੈ, ਪਹਿਲਾਂ ਪ੍ਰਬੰਧ ਹੋਏ ਹੁੰਦੇ ਨੇ, ਅੱਗੇ ਜਾਂਦਿਆਂ ਨੂੰ ਇਸ਼ਤਿਹਾਰ ਛਪੇ ਹੁੰਦੇ। ਇਹ ਗੱਲਾਂ ਨਹੀਂ ਸਨ ਉਦੋਂ, ਸਮਰੱਥ ਗੁਰੂ ਦੇ ਵਸ ਦੀ ਬਾਤ ਹੈ। ਤੇ ਪਿੰਡੋਂ ਬਾਹਰ ਨਿਕਲੇ, ਬਾਬਾ ਕਹਿੰਦਾ ਚੱਲੀਏ, ਇੱਥੇ ਨਹੀਂ ਗੱਲ ਬਣਨੀ, ਅਗਲੇ ਨਗਰ ਚੱਲਦੇ ਹਾਂ। ਤੇ ਮਰਦਾਨੇ ਦਾ ਜੀਤ ਨਾ ਕਰੇ ਵੀ ਏਡਾ ਪਿੰਡ ਛੱਡ ਕੇ, ਤੇ ਕੋਈ ਖਾਣ ਨੂੰ ਨਹੀਂ, ਕੁਝ ਪੀਣ ਨੂੰ ਨਹੀਂ, ਕੁੱਤੇ ਮਟਾਉਣ ਨੂੰ ਨਹੀਂ। ਚਲੋ ਹੁਕਮ ਮੰਨਿਆ, ਨਾਲ ਤੁਰ ਪਏ। ਪਿੰਡੋਂ ਬਾਹਰ ਵਾਰ ਗਏ ਤੇ ਪਿੰਡ ਵੱਲ ਮੂੰਹ ਕਰਕੇ ਬਾਬੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਇੱਕ ਵਚਨ ਕਿਹਾ, ਨਗਰ ਨਿਵਾਸੀਓ ਵੱਸਦੇ ਰਹੋ। ਤੇ ਮਰਦਾਨਾ ਗੁਰੂ ਕੇ ਕੀਰਤਨੀਆਂ ਨੂੰ ਚੰਗਾ ਲੱਗਾ ਇਹ ਲਫ਼ਜ਼ ਜਿਹੜਾ, ਕਿਵੇਂ ਆ, ਉਹਨਾਂ ਪੁੱਛਿਆ ਨਹੀਂ, ਅੰਦਰ ਘਰ ਵੜ ਨਹੀਂ ਦਿੱਤਾ, ਦਰਵਾਜ਼ੇ ਬੰਦ ਕਰ ਲਏ, ਕੋਈ ਆਓ ਭਗਤੀ ਨਹੀਂ, ਰੁੱਖਾ ਸੁੱਕਾ ਹੀ ਸਹੀ। ਉਹਨਾਂ ਕਿਤੇ ਸਾਨੂੰ ਜਰਾ ਜਿੰਨਾ ਸਾਡੇ ਮਹਿਸੂਸ ਨਹੀਂ ਕੀਤਾ, ਇਹ ਬਾਬਾ ਕਹਿ ਰਿਹਾ ਵੀ ਵੱਸਦੇ ਰਹੋ, ਪਰ ਬੋਲਿਆ ਨਾ, ਕਿਉਂਕਿ ਗੁਰੂ ਨੂੰ ਜਾਣਦਾ ਹੈ। ਅਗਲੇ ਨਗਰ ਚਲੇ ਗਏ, ਹੋਰ ਪਿਆਸ ਲੱਗੀ, ਹੋਰ ਭੁੱਖ ਲੱਗੀ, ਹੋਰ ਥਕਾਵਟ ਹੋਈ। ਉੱਥੇ ਵੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਵੀ ਕੋਈ ਸਾਧੂ ਆ ਰਹੇ, ਬੱਚਿਆਂ ਨੇ ਯਾਦ ਦੱਸਿਆ ਕੋਈ ਸਾਧੂ ਆ ਰਹੇ ਪਿੰਡ ਵਿੱਚ। ਇੱਕ ਨੇ ਦੂਜੇ ਨੂੰ ਦੱਸਿਆ, ਦੂਜੇ ਨੇ ਤੀਜੇ ਨੂੰ ਦੱਸਿਆ, ਤੀਜੇ ਨੇ ਚੌਥੇ ਨੂੰ ਦੱਸਿਆ, ਧੰਨ ਭਾਗ ਕੋਈ ਮਹਾਤਮਾ ਆ ਰਿਹਾ ਸਾਡੇ ਪਿੰਡ, ਕੋ ਰੱਬ ਦੇ ਘਰ ਦੀ ਗੱਲ ਕਰੇਗਾ। ਅਸੀਂ ਗ੍ਰਿਸਤੀ ਲੋਕ, ਅਸੀਂ ਪਾਪੀ ਲੋਕ, ਸਾਨੂੰ ਨਿਰੰਕਾਰ ਨਾਲ ਜੁੜਨ ਦਾ ਥੋੜਾ ਬਹੁਤਾ ਸੋਝੀ ਦੇਵਗਾ, ਜਿਉਣ ਦੀ ਯੁੱਗ ਜਾਚ ਦੱਸਣਗੇ, ਸਾਨੂੰ ਸੇਵਾ ਦਾ ਮੌਕਾ ਮਿਲੇਗਾ, ਪ੍ਰਸ਼ਾਦਾ ਛਕਾਵਾਂਗੇ, ਮੁੱਠੀ ਚਾਪੀ ਕਰਾਂਗੇ। ਧੰਨ ਭਾਗ ਸਾਰਾ ਪਿੰਡ ਭੇਟਾਵਾਂ ਲੈ ਕੇ ਸਨਮਾਨ ਲਈ ਅੱਗੇ ਆਉਣ ਖੜੇ ਹੋਏ। ਤੇ ਮਰਦਾਨਾ ਵੇਖ ਕੇ ਹੈਰਾਨ, ਭਈ ਹੱਦ ਹੋ ਗਈ, ਕਿੱਦਾਂ ਦੇ ਉਹ ਲੋਕ, ਕਿੱਦਾਂ ਦੇ ਇਹ ਲੋਕ। ਇਹ ਹਾਲਾਤ ਸਨ, ਏਦਾਂ ਹੀ ਹੁੰਦਾ ਰਿਹਾ, ਕਿਤੇ ਕੋਈ ਚੰਗਾ ਟੱਕਰ ਗਿਆ, ਕਿਸੇ ਕੋਈ ਮੰਦਾ ਟੱਕਰ ਗਿਆ, ਕਿਤੇ ਚਾਰ ਪਦਾਰਥ ਚੰਗੇ ਮਿਲ ਗਏ, ਕਿਤੇ ਲੋਕਾਂ ਨੇ ਝਟਕੇ ਤੋੜ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਨਗਰ ਪਿੰਡ ਵਾਸੀਆਂ ਨੇ ਬੜਾ ਸਨਮਾਨ ਦਿੱਤਾ, ਬਿਠਾ ਤੇ ਆਸਣ ਲੱਗ ਗਏ, ਪਾਣੀ ਗਰਮ ਹੋ ਗਏ, ਮੂੰਹ ਹੱਥ ਧਵਾ ਲੈ ਗਏ, ਪ੍ਰਸ਼ਾਦੇ ਬਣਨ ਲੱਗ ਪਏ, ਸਭ ਕੁਝ, ਇੱਕ ਸੰਗਤ ਜੁੜ ਗਈ। ਪ੍ਰਚਾਰ ਸ਼ੁਰੂ ਹੋਇਆ, ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਦਿਨ ਰਾਤ ਸਤਸੰਗ, ਸੰਗਤਾਂ ਸਵਾਲ ਕਰਨ, ਬਾਬਾ ਉਪਦੇਸ਼ ਦੇਵੇ, ਮਰਦਾਨੇ ਦੀ ਰਬਾਬ ਚੱਲਦੀ ਰਹੀ। ਸਤਿਗੁਰ ਮੁਖਾਰਬਿੰਦ ਤੋਂ ਬਚਨ ਕਹਿੰਦੇ ਰਹੇ, ਪ੍ਰਚਾਰ ਹੁੰਦਾ ਰਿਹਾ।
ਹੁਣ ਬਾਬਾ ਅਗਲੇ ਪ੍ਰੋਗਰਾਮ ਤੇ ਜਾਣਾ ਚਾਹੁੰਦਾ, ਪਿੰਡ ਵਾਲੇ ਤਰਲੇ ਲੈਣ ਭਈ ਨਹੀਂ ਅਜੇ ਬਾਬਾ ਜੀ ਹੋਰ ਚਾਰ ਦਿਨ ਸਾਡੇ ਕੋਲ ਰੁਕ ਜਾਓ। ਕੋਈ ਕਰਮਾਂ ਵਾਲਾ ਇਹੋ ਜਿਹਾ ਜੀ ਹੁੰਦਾ, ਕੋਈ ਕਰਮਾਂ ਵਾਲਾ ਨਗਰ ਹੁੰਦਾ। ਖੈਰ ਕਿਉਂਕਿ ਸਾਧੂ ਚੱਲਦੇ ਭਲੇ ਨੇ, ਸਾਧੂ ਟਿਕ ਕੇ ਬਹਿੰਦਾ, ਥੋੜਾ ਉਹਨਾਂ ਦਾ ਬੜਾ ਮਿਸ਼ਨ ਵੱਡਾ ਸੀ, ਕਿੱਥੇ ਕਿੱਥੇ ਜਾਣਾ, ਦਿਨ ਮਿਥੇ ਹੋਏ ਸਨ ਤੇ ਸਾਰਾ ਪਿੰਡ ਬਾਬੇ ਨੂੰ ਤੋਰਨ ਲਈ ਤੁਰ ਪਿਆ, ਨਾਲ ਸਾਰਿਆਂ ਕੰਮ ਛੱਡੇ ਹੋਏ ਨੇ। ਸਵਰਗ ਬਣਿਆ ਸੀ ਸਾਡਾ ਨਗਰ, ਸਤਸੰਗ ਹੁੰਦਾ ਸੀ, ਨਿਰੰਕਾਰ ਦੀਆਂ ਬਾਤਾਂ ਸਨ। ਖੌਲੇ ਕਦੋਂ ਨਸੀਬ ਹੋਣਗੀਆਂ, ਅੱਖਾਂ ਵਿੱਚ ਅੱਥਰੂ ਨੇ, ਗਲੇ ਭਰੇ ਹੋਏ ਨੇ। ਬੜੇ ਸਨਮਾਨ ਨਾਲ ਪਿੰਡੋਂ ਬਾਹਰ ਤੋਰਨ ਲਈ ਗਏ ਦੂਰ ਤੱਕ, ਤੇ ਬਾਬੇ ਨੇ ਕਿਹਾ ਵੀ ਨਗਰ ਵਾਸੀ ਹੁਣ ਤੁਸੀਂ ਮੁੜ ਜਾਓ, ਅਸੀਂ ਚਲੇ ਜਾਣਾ ਤੇ ਨਿਰੰਕਾਰ ਦੀ ਸਿਲਸਿਲਾ ਨਾਲ ਜੁੜੇ ਰਹੋ। ਆਏ ਗਿਆ ਵਿਭਾਗ ਦੀ ਸੇਵਾ ਕਰਨੀ, ਦਸਾਂ ਨਾਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ ਚੇਤੇ ਰੱਖਿਓ। ਨਾ ਚਾਹੁੰਦੇ ਹੋਏ ਪਿੰਡ ਵਾਲਿਆਂ ਨੂੰ ਮੁੜਨਾ ਪਿਆ, ਮੁੜ ਪਏ ਬਾਬੇ ਦਾ ਬਚਨ ਮੰਨ ਕੇ। ਜਦੋਂ ਥੋੜੀ ਦੂਰ ਗਿਆ ਤੇ ਬਾਬੇ ਨੇ ਉਸੇ ਪਿੰਡ ਵੱਲ ਨੂੰ, ਉਹਨਾਂ ਵੱਲ ਨੂੰ ਮੂੰਹ ਕੀਤਾ ਤੇ ਫਿਰ ਇੱਕ ਬਚਨ ਕਹਿਤਾ, ਨਗਰ ਨਿਵਾਸੀਓ ਉੱਜੜ ਜਾਓ। ਹੁਣ ਮਰਦਾਨਾ ਜੀ ਨੇ ਫਿਰ ਸੁਣਿਆ, ਚੰਗਾ ਤੇ ਲੱਗਾ ਨਾ, ਪੁੱਛ ਹੀ ਲਿਆ ਬਾਬਾ ਹੱਦ ਹੋ ਗਈ, ਵੀ ਤੁਸੀਂ ਕਹਿਣ ਚ ਕੋਈ ਗਲਤੀ ਤੇ ਨਹੀਂ ਕਰ ਗਏ? ਵੀ ਜਿਹਨਾਂ ਨੂੰ ਕਹਿਣਾ ਸੀ ਉੱਜੜ ਜਾਓ, ਹੁਣ ਵੱਸਦੇ ਕਿਹਾ, ਜਿਹਨਾਂ ਨੂੰ ਚਾਹੀਦਾ ਵੱਸਦੇ ਰਹੋ, ਉਹਨਾਂ ਉੱਜੜ ਜਾਓ ਕਹਿ ਦਿੱਤਾ। ਇਹ ਬਾਬੇ ਦੀ ਰਮ ਜਿਹਾ, ਕਹਿਣ ਲੱਗਾ ਮਰਦਾਨਿਆਂ ਜੋ ਕਿਹਾ ਠੀਕ ਹੈ, ਇਹ ਕਿਵੇਂ ਠੀਕ ਹੋ ਗਿਆ? ਅਗਲਾ ਸਵਾਲ ਮੈਂ ਕਹਿੰਦਾ, ਇੱਕ ਬੜਾ ਪਿਆਰਾ ਢੰਗ ਹੈ ਗੁਰੂ ਕੇ ਪਾਵਨ ਬਚਨ ਸਿੱਖਣ ਦਾ। ਵੈਸੇ ਤਾਂ ਗੁਰਬਾਣੀ ਵਿੱਚ ਹੀ ਬੜੇ ਸਵਾਲ ਜਵਾਬ ਨੇ, ਕਿਤੇ ਇਤਿਹਾਸ ਦੀ ਕੋਈ ਕਿਤਾਬ ਪੜ੍ਹ ਲਓ, ਸਾਖੀ ਪੜ੍ਹ ਲਓ, ਇੱਕ ਸਿੱਖ ਆਉਂਦਾ ਉਹ ਸਵਾਲ ਕਰਦਾ, ਬਾਬਾ ਉਹਦਾ ਜਵਾਬ ਦਿੰਦਾ, ਦੂਜਾ ਸਿੱਖ ਆਉਂਦਾ, ਇੱਕ ਜਥਾ ਆਉਂਦਾ ਸਵਾਲ ਕਰਦਾ ਉਹ ਜਵਾਬ ਦਿੰਦਾ। ਉਹ ਬੜੇ ਸਿਖਾਇਆ ਜਿਹੇ ਨੇ, ਸਾਡੇ ਸਾਖੀਕਾਰਾਂ ਨੇ ਲਿਖੇ ਹੋਏ ਗੁਰਪ੍ਰਤਾਪ ਸੋਜ ਗ੍ਰੰਥ 'ਚ ਬੇਅੰਤ ਨੇ। ਕਿਤੇ ਉਹਨਾਂ ਸਵਾਲਾਂ ਨੂੰ ਪੜ੍ਹਨ ਦਾ ਯਤਨ ਕਰੋ, ਉਹਨਾਂ ਵਾਚਾਂ 'ਚ ਸਾਡੇ ਹੀ ਸਵਾਲ ਨੇ, ਸਾਰੇ ਸਾਡੀਆਂ ਅੰਦਰ ਦੀਆਂ ਗੱਲਾਂ ਨੇ। ਗੁਰੂ ਕੋਲ ਖੁੱਲ੍ਹ ਕੇ ਕਹਿੰਦੇ, ਅਸੀਂ ਹੁਣ ਭਰੇ ਪੀਤੇ ਆਉਂਦੇ, ਭਰੇ ਪੀਤੇ ਮੁੜ ਜਾਂਦੇ ਹਾਂ, ਨਾ ਕਿਸੇ ਨੂੰ ਕਹਿੰਦੇ, ਨਾ ਕੋਈ ਸਾਨੂੰ ਸੁਣਾ ਕੇ ਰਾਜੀ, ਨਾ ਅਸੀਂ ਸੁਣ ਕੇ ਰਾਜੀ। ਭਰੇ ਘਰੋਂ ਵੀ ਸਕਣੇ ਮੁੜ ਜਾਈਦਾ, ਜੇ ਕੋਈ ਚੰਗੀ ਗੱਲ ਲੱਗੀ ਉੱਥੇ ਜਾ ਕੇ ਫਿਰ ਭੁੱਲ ਜਾਂਦੀ ਹੈ। ਬਾਹਰ ਨਿਕਲਦੇ ਗੱਡੀ 'ਚ ਬਹਿੰਦੇ ਫੋਨ ਸਟਾਰਟ ਕੀਤਾ, ਉਹ ਕਿਤੇ ਦਾ ਕਿਤੇ ਲੈ ਜਾਂਦਾ, ਕਿੱਥੇ ਰਹੀਆਂ ਧਰਮ ਦੀਆਂ ਗੱਲਾਂ? ਹੁਣ ਬਾਬੇ ਨੇ ਸਵਾਲ ਕੀਤਾ, ਕਹਿੰਦਾ ਕਿ ਮਰਦਾਨਿਆਂ ਜੋ ਕਿਹਾ ਠੀਕ ਕਿਹਾ, ਇਹ ਕਿਵੇਂ ਠੀਕ ਹੋਇਆ? ਕਹਿਣ ਲੱਗੇ ਠੀਕ ਇਸ ਤਰ੍ਹਾਂ ਹੋਇਆ ਵੀ ਜੇ ਗੰਦ ਹੋਵੇ, ਜੇ ਮਾੜਿਆ ਹੋਵੇ ਕੋਈ ਜਗ੍ਹਾ ਤੇ ਉਹਨੂੰ ਟੱਕੀਦਾ ਨਾ, ਤੇ ਇਸ ਲਈ ਕਿਹਾ ਇੱਥੇ ਵੱਸਦੇ ਰਹਿਣ, ਜੇ ਹੋਰ ਥਾਈ ਗਏ ਤੇ ਇਹਨਾਂ ਇਸ ਤਰ੍ਹਾਂ ਆਪਣੇ ਅੱਗੇ ਲੋਕਾਂ ਨੂੰ ਕਰ ਲੈਣਾ, ਇਹਨਾਂ ਲੋਕਾਂ ਨੂੰ ਮਨਮੁਖਤਾ ਸਿਖਾਉਣੀ ਹੈ, ਇਹਨਾਂ ਸੱਚ ਨਾਲ ਨਹੀਂ ਜੁੜਨਾ, ਤੇ ਆਹ ਨਗਰ ਜਿਹੜਾ ਗੁਰਮੁਖ ਪਿਆਰਿਆਂ ਦਾ, ਜਿਹੜੇ ਬਾਣੀ ਨਾਲ ਜੁੜੇ ਹੋਏ, ਨਾਮ ਨਾਲ ਜੁੜੇ ਹੋਏ, ਜਿਹੜੇ ਸਤਸੰਗੀ ਨੇ, ਇਹ ਉੱਜੜ ਜਾਣ ਇਸ ਲਈ ਕਿਹਾ ਜਿੱਥੇ ਜਿੱਥੇ ਜਾ ਕੇ ਬਹਿਣਗੇ ਨਾ, ਉੱਥੇ ਉਹਨਾਂ ਨੂੰ ਆਪਣੇ ਵਰਗਾ ਕਰ ਲੈਣਗੇ। ਇਹ ਹੈ ਤਰੀਕਾ ਗੁਰਮਤ ਵਿਚਾਰਧਾਰਾ ਦਾ। ਮੈਨੂੰ ਜਾਪਦਾ ਗੁਣਾਂ ਵਾਲੇ ਲੋਕ ਉੱਜੜਦੇ ਰਹਿੰਦੇ ਨੇ, ਸਿੱਖ ਕੌਮ ਖਰੇ ਵਾਰ ਵਾਰ ਤਾਂ ਹੀ ਉੱਜੜਦੀ ਹੈ। ਕਦੀ ਇੰਡੀਆ ਤੋਂ ਉੱਜੜ ਗਏ ਤੇ ਉਦੋਂ ਪਾਕਿਸਤਾਨ 12 ਜਾ ਕੇ ਵਸਾਈਆਂ, ਉੱਥੋਂ ਉੱਜੇ ਤੇ ਪੰਜਾਬ ਇੰਡੀਆ ਦੇ ਕੋਨੇ ਕੋਨੇ 'ਚ, ਉੱਥੋਂ ਉੱਜੜੇ ਦੁਨੀਆਂ ਦੇ ਕੋਨੇ ਕੋਨੇ 'ਚ, ਜਿੱਥੇ ਗਏ। ਬਾਬਾ ਨਾਨਕ ਦੇਵ ਦੀ ਵਿਚਾਰਧਾਰਾ ਨਾਲ ਲੈ ਕੇ ਆਏ ਨਾ, ਕਿਤੇ ਵੇਖੋ ਕਿੱਦਾਂ ਸ਼ਬਦ ਸੁਣਨ ਵਾਲੇ ਕਿੰਨੇ ਨੇ, ਸੇਵਾ ਕਰਨ ਵਾਲੇ ਕਿੰਨੇ ਨੇ, ਲੰਗਰ ਪ੍ਰਸ਼ਾਦੇ ਤੇ ਦਿਨ ਰਾਤ ਚੱਲਦੇ ਨੇ। ਇਹ ਕਲਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਹੈ। ਗੁਰੂ ਨੇ ਕਿਰਪਾ ਕੀਤੀ, ਇਸ ਤਰ੍ਹਾਂ ਦੇ ਅਨੇਕਾਂ ਸਾਡੇ ਵਰਗੇ ਭੁੱਲੜ ਲੋਕਾਂ ਨੂੰ ਬਾਬੇ ਨੇ ਗੁਰਮਤ ਨਾਲ ਜੋੜਿਆ। ਮਰਦਾਨਾ ਤਕਰੀਬਨ 57 ਸਾਲ ਕੋਈ ਕਹਿੰਦਾ, ਕੋਈ 47 ਸਾਲ, ਕੋਈ 45 ਸਾਲ ਗੁਰੂ ਨਾਲ ਰਿਹਾ। ਜਿੰਨੀ ਬਾਬੇ ਦੀ ਬਾਣੀ ਸਾਰੀ ਗਾਵੀ ਉਹਨਾਂ ਨੇ, ਇੱਕ ਇੱਕ ਸ਼ਬਦ ਉਹਨਾਂ ਦੇ ਮੁਖਾਰਬਿੰਦ ਤੋਂ ਉਹਨਾਂ ਦੀ ਧੁੰਦ ਦੇ ਵਿੱਚ ਦੀ ਪ੍ਰਯੋਗ ਗਿਆ ਹੈ। ਆਖਰੀ ਸਮਾਂ ਆ ਗਿਆ, ਮੈਂ ਤਾਂ ਜ਼ਿਕਰ ਕਰਨ ਲੱਗਾ, ਉਹ ਮੁਬਾਰਕ ਸਿੱਖ ਹੈ ਜਿਹਦੇ ਕੋਲ ਅੰਤਰੇ ਸਮੇਂ ਗੁਰੂ ਹੋਵੇ। ਸਮਾਂ ਆ ਗਿਆ, ਸਾਖੀ ਕਰਨ ਨੇ ਬੜੇ ਢੰਗ ਦੇ ਦਿੱਤੇ ਨੇ, ਵੱਖੋ ਵੱਖਰੇ ਵੀ ਨੇ, ਥਾਂ ਵੀ ਵੱਖੋ ਦੱਸੇ ਨੇ। ਖੈਰ ਸਾਡਾ ਮਕਸਦ ਵਿੱਚੋਂ ਸਿੱਖਣ ਦਾ ਹੈ।
ਗੁਰੂ ਨਾਨਕ ਦੇਵ ਮਹਾਰਾਜ ਗੋਦ ਸੱਚੇ ਪਾਤਸ਼ਾਹ ਮਹਾਰਾਜ ਦਾ ਸੱਚੇ ਗੁਰੂ ਸੀ ਗੋਦ ਉੱਤੇ ਭਾਈ ਮਰਦਾਨਾ ਜੀ ਦਾ ਸਿਰ ਸਤਿਗੁਰੂ ਜੀ ਪਲੋਸਦੇ ਪਏ ਨੇ ਮਰਦਾਨੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਧਰਮ ਦੀਆਂ ਪਰਖ ਵੀ ਨਾਲ ਨਾਲ ਗਿਆਨ ਵੀ ਨਾਲ ਨਾਲ ਮਰਦਾਨੇ ਅੰਤ ਸਮਾਂ ਆ ਗਿਆ ਨਿੱਜ ਘਰ ਥਾਨ ਦਾ ਸਮਾਂ ਆ ਗਿਆ ਜਾਪਦਾ ਹੈ ਤੇਰੇ ਸਰੀਰ ਨੂੰ ਕਿਵੇਂ ਬਿਲੇ ਲਾਈਏ ਤੂੰ ਚਾਵੇਂ ਤੇ ਦਫਨਾ ਦਈਏ ਤੂੰ ਚਾਵੇਂ ਤੇ ਸੰਸਕਾਰ ਕਰ ਦਈਏ ਤੇਰੇ ਮਨ ਦੀ ਰੀਝ ਕੀ ਹੈ ਪਹੁੰਚਿਆ ਹੋਇਆ ਰੱਬ ਦੇ ਦਰ ਤੇ ਕਹਿਣ ਲੱਗਾ ਬਾਬਾ ਸਰੀਰਾਂ ਦਾ ਕੀ ਹੈ ਮਿੱਟੀ ਮਿੱਟੀ ਨੂੰ ਜਿਵੇਂ ਮਰਜ਼ੀ ਬਿਲੇ ਲਾ ਦਿਓ ਧਰਮਾਂ ਦੇ ਨਾਲ ਤੁਸੀਂ ਲੜ ਪੈਂਦੇ ਹਾਂ ਵੀ ਮੇਰਾ ਕਬਰਸਤਾਨ ਹੈ ਤੇ ਮੇਰਾ ਸ਼ਮਸ਼ਾਨ ਘਾਟ ਨਹੀਂ ਭਾਈ ਸਿੱਖਾ ਮਿੱਟੀ ਹੈ ਜਿਵੇਂ ਮਰਜ਼ੀ ਬਿਲੇ ਲਾ ਦਿਓ ਮਰਦਾਨਾ ਤੇਰੀ ਕੋਈ ਜਗ੍ਹਾ ਬਣਾ ਦਈਏ ਲੋਕ ਪੁੱਜਣਗੇ ਤੂੰ ਬੜਾ ਬਾਬੇ ਨਾਨਕ ਦਾ ਸਾਥ ਦਿੱਤਾ ਹੈ ਸੱਚ ਨਾਲ ਮੁਕਤਾਂ ਜੋੜਿਆ ਸੱਚੇ ਪਾਤਸ਼ਾਹ ਹੱਥ ਜੋੜੇ ਕਹਿਣ ਲੱਗਾ ਮਸਾਂ ਤੇ ਸਰੀਰ ਦੀ ਮਟੀ ਵਿੱਚੋਂ ਸਰੀਰ ਛੁੱਟਣ ਲੱਗਾ ਇਹਨੇ ਚ ਘਰ ਜਾਣ ਲਈ ਤੇ ਹੁਣ ਫਿਰ ਕਿਸੇ ਮਾੜੀ ਕਬਰ ਵਿੱਚ ਨਹੀਂ ਸੱਚੇ ਪਾਤਸ਼ਾਹ ਮੈਨੂੰ ਆਪਣਾ ਚਰਨਾਂ ਦਾ ਨਿਵਾਸ ਬਖਸ਼ ਬੜੀ ਪਿਆਰੀ ਵਾਰਤਾ ਹੈ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੋਇਆ ਦਫਨਾ ਦਿੱਤਾ ਗਿਆ ਜਾਂ ਸੰਸਕਾਰ ਬਾਬਾ ਜਾਣੇ ਉਹਦਾ ਕਰਮ ਤੇ ਰਬਾਬ ਨੂੰ ਆਪਣੇ ਮੋਢੇ ਤੇ ਪਾ ਕੇ ਤੁਰ ਪਏ ਆਪਣੇ ਪਿੰਡ ਵੱਲ ਪਿੰਡ ਗਏ ਤੇ ਜੋੜੀ ਨੂੰ ਵੇਖਦੇ ਸਨ ਹਮੇਸ਼ਾ ਜਿੱਥੇ ਬਾਬਾ ਪਰਸ਼ਾਮੀ ਦੀ ਤਰ੍ਹਾਂ ਨਾਲ ਮਰਦਾਨਾ ਜੀ ਸਨ ਅੱਜ ਰਬਾਬ ਵੀ ਬਾਬੇ ਦੇ ਨਾਨਕ ਦੇ ਮੋਢੇ ਤੇ ਹੈ ਚੱਲਦੇ ਚੱਲਦੇ ਰਮੇ ਰਮੇ ਰਮੇ ਰਮੇ ਮਰਦਾਨਾ ਜੀ ਦੇ ਘਰ ਵੱਲ ਨੂੰ ਜਾ ਰਹੇ ਨੇ ਤੇ ਅੱਗਿਓਂ ਪਤਾ ਲੱਗਾ ਬਾਬਾ ਆ ਗਿਆ ਤੇ ਬੱਚਿਆਂ ਨੂੰ ਆਪਣੇ ਅੱਬੂ ਦੀ ਉਡੀਕ ਤੇ ਹੁੰਦੀ ਹੈ ਨਾ ਜੇ ਬਾਬਾ ਆਇਆ ਤੇ ਮਰਦਾਨਾ ਤੇ ਆਇਆ ਹੀ ਹੋਏਗਾ ਅਗਲ ਵੰਡੀ ਗਏ ਮੀਰਜ਼ਾਦੇ ਨੇ ਪੁੱਛਿਆ ਮੱਥਾ ਟੇਕਿਆ ਨਮਸਕਾਰ ਕੀਤੀ ਬਾਬਾ ਅੱਬੂ ਕਿੱਥੇ ਹੈ ਬੜਾ ਪਿਆਰਾ ਬਚਨ ਹੈ ਅੱਬੂ ਕਿੱਥੇ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਿੱਜ ਘਰ ਚਲੇ ਗਏ ਨੇ ਸਤਿਗੁਰ ਅੱਗੇ ਹੱਥ ਜੋੜੇ ਨੇ ਗੁਰੂ ਪਾਤਸ਼ਾਹ ਕਹਿਣ ਲੱਗੇ ਮੈਂ ਗੁਰੂ ਘਰ ਵੱਲੋਂ ਸਰੋਪੋ ਦੇਣ ਲਈ ਤੁਹਾਡੇ ਕੋਲ ਪਹੁੰਚਿਆ ਹਾਂ ਮੰਗ ਕੀ ਮੰਗਣਾ ਤੇ ਮੀਰਜ਼ਾਦਾ ਕਹਿਣ ਲੱਗਾ ਸੱਚੇ ਪਾਤਸ਼ਾਹ ਜਦੋਂ ਦਾ ਤੇਰੇ ਲੜ ਸਾਡਾ ਅੱਬੂ ਲੱਗਾ ਅਸੀਂ ਮੰਗਣਾ ਤਿਆਗ ਦਿੱਤਾ ਕੁਛ ਤੇ ਮੰਗ ਕੁਛ ਤੇ ਲੈ ਕੀ ਚਾਹੀਦਾ ਹੈ ਕਹਿਣ ਲੱਗਾ ਫਿਰ ਜੇ ਤੁੱਠੇ ਹੋ ਮੇਰੇ ਮਾਲਕ ਉਹੀ ਦੇ ਦਿਓ ਜੋ ਮੇਰੇ ਅੱਬੂ ਨੂੰ ਦਿੱਤਾ ਹੈ ਤੇ ਬਾਬੇ ਨੇ ਮੋਢੇ ਤੋਂ ਲਾਹ ਕੇ ਰਬਾਬ ਤੇ ਉਹਨੂੰ ਫੜਾ ਦਿੱਤੀ ਲੈ ਅੱਜ ਤੋਂ ਤੂੰ ਗੁਰੂ ਕਾ ਕੀਰਤਨੀਆ ਹੈ ਕਿਉਂਕਿ ਕੀਰਤਨ ਬਿਨਾਂ ਗੁਰਬਾਣੀ ਦਾ ਪ੍ਰਚਾਰ ਨਹੀਂ ਜੇ ਹੋ ਸਕਣ ਮਰਦਾਨਾ ਬਾਬੇ ਨਾਲ ਮੋਢੇ ਨਾਲ ਮੋਢਾ ਗੋਡੇ ਨਾਲ ਗੋਡਾ ਜੋੜ ਕੇ ਬਹਿੰਦਾ ਸੀ ਕੀਰਤਨ ਦੇ ਵੇਲੇ ਸੱਜੇ ਪਾਸੇ ਬਾਬਾ ਖੱਬੇ ਹੱਥ ਮਰਦਾਨਾ ਜੀ ਖਿਆਲ ਕਰੇ ਅੱਜ ਵੀ ਜੇ ਕੀਰਤਨੀਆਂ ਕੀਰਤਨ ਕਰਦਾ ਨਾ ਭਿੱਜ ਕੇ ਤੇ ਉਹਦੇ ਨਾਲ ਬਾਬਾ ਸੱਜੇ ਹੱਥ ਬੈਠਾ ਹੁੰਦਾ ਹੈ ਇਹ ਮਹਿਸੂਸ ਕਰਨ ਦੀ ਬਾਤ ਹੈ ਮਰਦਾਨਾ ਤੁਰਿਆ ਤੇ ਕੀਰਤਨ ਪ੍ਰਚਾਰ ਆਰੰਭ ਕੀਤੇ ਗਏ ਮਰਦਾਨਾ ਫੌਤ ਹੋ ਗਿਆ ਤੇ ਦੌਰੇ ਖਤਮ ਹੋ ਗਏ ਮੀਰਜ਼ਾਦੇ ਨੂੰ ਕਿਹਾ ਕਰਤਾਰਪੁਰ ਆਪਾਂ ਵਸਣਾ ਹੈ ਉੱਥੇ ਸਤਸੰਗ ਹੋਣਾ ਹੈ ਫਿਰ ਉੱਥੇ ਪਰਿਵਾਰ ਚਲਾ ਗਿਆ ਨਾਲ ਜੁੜੇ ਰਹੇ ਗੁਰੂ ਕਿਰਪਾ ਕਰੇ ਸੰਗੀਤ ਨਾਲ ਮਨ ਪਿਘਲਦਾ ਹੈ ਤੇ ਪਿਘਲੇ ਹੋਏ ਮਨ ਵਿੱਚ ਨਿਰੰਕਾਰ ਦੀ ਸਿਫਤਸਲਾ ਪਾਉਣੀ ਇਹ ਰਾਗੀ ਦਾ ਬਚਨ ਹੈ ਇਹ ਗੁਰੂ ਕਾ ਪਾਵਨ ਸਿਧਾਂਤ ਹੈ ਇਸ ਲਈ ਵਾਰ ਵਾਰ ਰਾਗ ਦੀ ਗੱਲ ਕੀਤੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਗਾਂ ਨਾਲ ਜੋੜਿਆ ਹੈ ਹਰ ਸ਼ਬਦ ਹਰ ਵਾਰ ਸਲੇਖ ਰਾਗ ਦਾ ਹੈ ਅਤੇ ਉਹਦੇ ਵਿੱਚ ਕਿਹੜੇ ਘਰ ਵਿੱਚ ਗਾਉਣੀ ਹੈ ਕਿਹੜਾ ਕਿਹੜਾ ਟਕਾ ਦੇਣਾ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਮਕਸਦ ਕੇਵਲ ਅਤੇ ਕੇਵਲ ਨਿਰੰਕਾਰ ਨਾਲ ਜੋੜਨਾ ਹੈ ਜਿਹੜੇ ਫੋਕਟ ਕਰਮਾਂ ਵਿੱਚ ਮਨੁੱਖ ਪਿਆ ਹੋਇਆ ਹੈ ਨਾਮ ਨੂੰ ਇੰਨਾ ਔਖਾ ਕਰਤਾ ਨਿਰੰਕਾਰ ਨੂੰ ਇੰਨਾ ਔਖਾ ਕਰਤਾ ਅਸੀਂ ਸੰਸਾਰੀ ਲੋਕਾਂ ਤੁਹਾਡੇ ਵਾਸਤੇ ਗੱਲ ਨਹੀਂ
ਤੁਸੀਂ ਗ੍ਰਿਸ਼ਤੀ ਹੋ, ਤੁਸੀਂ ਰੱਬ ਨਾਲ ਸਾਂਝ ਨਹੀਂ ਪਾ ਸਕਦੇ, ਸਾਡੇ ਰਾਹੀਂ ਪਾਓਗੇ, ਪੰਡਤ ਦੀ, ਬ੍ਰਾਹਮਣ ਦੀ, ਕਾਜੀ ਦੀ, ਮੁੱਲਾ ਮੁਲਾਣੇ ਦੀ ਬਾਤ ਸੀ, ਇਹ ਸਾਡੇ ਰਾਹੀਂ ਆਮ ਸੰਸਾਰੀ ਲੋਕਾਂ ਸਮਝ ਲਿਆ ਵਾਕਿਆ ਅਸੀਂ ਪਾਪੀ, ਅਸੀਂ ਗ੍ਰਿਸ਼ਤੇ ਵਿੱਚ ਫਸੇ ਹੋਏ ਹਾਂ, ਇਹ ਲੋਕ ਚੰਗੇ ਨੇ ਘਰ ਬਾਰ ਛੱਡ ਕੇ ਤੁਰੇ, ਉਹ ਤੇ ਬਾਬਾ ਜਾਣਦਾ ਨਹੀਂ ਭਾਈ, ਮੱਖਟੂ ਹੋ ਕੇ ਕੰਨ ਪੜਾ ਲੈਣੇ ਕੋਈ ਧਰਮ ਦੀ ਦੁਨੀਆ, ਧਰਮ ਦਾ ਕੰਮ ਥੋੜਾ ਹੈ, ਬਲਕਿ ਕਿਰਤ ਕਰਨੀ, ਜਿੰਨਾ ਸੰਸਾਰ ਹੈ ਕਿਰਤੇ ਖੜਾ ਹੈ, ਜਿੰਨਾ ਸਾਡੇ ਕੋਲ ਪਦਾਰਥ, ਸਾਡੇ ਕੋਲ ਜੋ ਦਿਸਦਾ, ਜਿੰਨਾ ਮਟੀਰੀਅਲ ਸਾਡੇ ਕੋਲ ਪਹੁੰਚਿਆ, ਇਹ ਕਿਸੇ ਨਾ ਕਿਸੇ ਹੱਥ ਲੱਗੇ ਨੇ, ਕਿਸੇ ਨੇ ਕਿਰਤ ਕੀਤੀ ਹੈ, ਇਹ ਗੁਰੂ ਘਰ ਖੜਾ ਕੀਤਾ, ਕਿਰਤ ਤੋਂ ਬਿਨਾਂ ਇੱਟਾਂ ਕਿਸੇ ਨੇ ਬਣਾਈਆਂ, ਸਰੀਆ ਕਿਸੇ ਨੇ ਬਣਾਇਆ, ਸਭ ਕਿਰਤ ਦਾ ਕੌਤਕ ਹੈ। ਜੇ ਸਪੀਕਰ ਸੁਣਦੇ ਪਏ, ਕਿਸੇ ਨੇ ਬਣਾਇਆ ਮੈਂ, ਕਿਸੇ ਨੇ ਬਣਾਏ ਪੋਥੀਆਂ, ਕਿਸੇ ਨੇ ਬਣਾਈਆਂ ਕਾਗ, ਕਿਸੇ ਨੇ ਕਿਰਤ ਕੀਤੀ ਹੈ, ਜੇ ਸਾਰੇ ਕਿਰਤ ਛੱਡ ਕੇ ਬਹਿ ਜਾਣ ਸੰਸਾਰ ਨਹੀਂ ਚੱਲੇਗਾ। ਕਿਰਤੀ ਆਪਣੇ ਆਪ ਚ ਭਗਵਾਨ ਹੈ, ਕਰਤਾ ਹੈ, ਕਰਤੇ ਦਾ ਬੜਾ ਵੱਡਾ ਗੁਣ ਹੈ ਜੀ, ਉਹ ਕਰਤਾ ਤੇ ਉਹਦਾ ਸੇਵਕ ਵੀ ਕਰਤਾ ਹੋਣਾ ਚਾਹੀਦਾ, ਉਹਦੀ ਕਾਇਨਾਤ ਵੀ ਕਰਤਾ ਹੋਣੀ, ਦਰਖਤ ਖੜੇ ਖੜੇ ਕੰਮ ਕਰੀ ਜਾਂਦੇ ਨੇ, ਆਕਸੀਜਨ ਦੇ ਜਾਂਦੇ, ਛਾਂ ਦੇ ਰਹੇ ਨੇ, ਫਲ ਦੇ ਰਹੇ ਨੇ, ਇਹ ਕਿਰਤ ਹੈ, ਹਰ ਇੱਕ ਨੂੰ ਲਾਇਆ ਹੋਇਆ ਨਿਰੰਕਾਰ ਨੇ। ਅੱਜ ਦੇ ਪਾਵਨ ਸ਼ਬਦ ਵਿੱਚ ਵੀ ਮਕਸਦ ਨਿਰੰਕਾਰ ਨਾਲ ਜੁੜਨਾ, ਮੁੱਖ ਹੋ ਰਹੇ ਢੰਗ ਤਰੀਕੇ ਅਪਣਾਏ ਹੋਣ ਸੰਸਾਰ ਦੇ ਲੋਕਾਂ ਨੇ, ਬੜੇ ਬੜੇ ਔਖੇ ਔਖੇ, ਅਤੇ ਬਾਬਾ ਸੌਖਾ ਸੁਨੇਹਾ ਦੇ ਰਿਹਾ। ਇੱਥੇ ਮੇਰੇ ਮਾਲਕ ਨੇ ਸ਼ੁਰੂਆਤੀ ਜਿਹੜਾ

ਕਹਿਣ ਲੱਗਾ ਵੀ ਕੋਈ ਏਦਾਂ ਦਾ ਤਪ ਕਰਨ ਵਾਲਾ ਵਿਅਕਤੀ ਹੋਵੇ ਸੰਸਾਰ ਤੇ, ਉਦੋਂ ਹੈ ਸਨ ਵਿਰਲੇ ਵਿਰਲੇ, ਅੱਜ ਵੀ ਬਥੇਰੇ ਤਪ ਕਰਨ ਵਾਲੇ ਹੈ ਨੇ। ਕਹਿਣ ਲੱਗੇ ਪੁਰੀਆਂ ਸ਼ਹਿਰਾਂ ਦੇ ਸ਼ਹਿਰ ਖੰਡ ਜਿਹੜੇ ਸੱਤ ਖੰਡ ਧਰਤੀ ਹੈ, ਸਿਰ ਕਰੇ ਸਿਰ ਨਾਲ ਘੁੰਮ ਲਵੇ, ਸਿਰ ਪੈਰੀ ਚੱਲੇ, ਸਿਰ ਕਰੇ ਇੱਕ ਪੈਰ ਧਿਆਏ। ਕੋਈ ਐਸਾ ਕਰੜਾ ਤਪ ਕਰੇ ਕਿ ਇੱਕ ਪੈਰ ਤੇ ਸਾਰੀ ਜ਼ਿੰਦਗੀ ਖੜਾ ਰਹੇ। ਖੜੇ ਸਾਧੂ ਵੀ ਬਥੇਰੇ ਨੇ ਭਾਰਤ ਵਿੱਚ, ਇੱਕ ਪੈਰ ਤੇ ਰਹੇ ਤੇ ਉਹਦੀ ਸਿਫਤ ਸਲਾਹ ਕਰੇ, ਉਹਦਾ ਨਾਮ ਧਿਆਵੇ, ਇੰਨੀ ਘਾਲਣਾ ਘਾਲੇ, ਪੌਣ ਮਾਰ ਮਨ ਜਪ ਕਰੇ। ਪੁਰਾਣਾ ਜਾਮ ਵਗੈਰਾ ਜਿਵੇਂ ਯੋਗੀ ਕਰਦੇ ਨੇ ਉਹ ਕਰਕੇ ਆਪਣੇ ਮਨ ਕਰਕੇ ਜਪ ਕਰੇ, ਪ੍ਰਭੂ ਦੀ ਸਿਫਤ ਸਲਾਹ ਕਰੇ। ਸਿਰ ਮੁੰਡੀ ਤੱਲੇ ਦੇ ਸੀਸ ਆਸਣ ਉਹ ਕਰਕੇ, ਧੌਣ ਉੱਤੇ ਹੋਵੇ ਤੇ ਸਿਰ ਥੱਲੇ ਹੋਵੇ। ਇਹੋ ਜਿਹੇ ਤਪ ਸਾਧਨਾ ਕਰਦੇ ਆਸਣ ਲਾ ਲਾ ਕੇ, ਵੰਨ ਸਵੰਨੇ ਢੰਗ ਤਰੀਕੇ ਅਪਣਾ ਕੇ, ਧਰਮ ਦੇ ਨਾਂ ਤੇ ਦੁਨੀਆਂ ਨੂੰ ਉਸ ਪ੍ਰਭੂ ਨੂੰ ਖੁਸ਼ ਕਰਨ ਦਾ ਯਤਨ ਕਰੇ। ਕਿਸੇ ਉੱਪਰ ਉਹ ਟਿਕ ਟਿਕੇ, ਕਿਸੇ ਨੂੰ ਜ਼ੋਰ ਕਰੇ, ਇਸ ਢੰਗ ਨਾਲ ਉਹ ਆਪਣਾ ਸਾਰੀ ਜ਼ਿੰਦਗੀ ਨਿਰੰਕਾਰ ਨਾਲ ਜੁੜਨ ਤੇ ਲਾਵੇ, ਆਪਣਾ ਸਾਰਾ ਜ਼ੋਰ ਜਿੰਨਾ ਉਹਨੂੰ ਬਖਸ਼ਿਆ ਹੋਇਆ ਉਹ ਇਸ ਸਿਲਸਿਲਾ ਤੇ ਲਾ ਦੇਵੇ। ਕਿਸ ਨੂੰ ਕਹੀਏ ਨਾਨਕਾ, ਕਿਸ ਨੂੰ ਕਹੀਏ ਨਾਨਕਾ, ਕਿਸ ਨੂੰ ਕਰਤਾ ਦੇ। ਇਹ ਨਹੀਂ ਪਤਾ ਵੀ ਕਰਤੇ ਦੀ ਕੀ ਮਰਜ਼ੀ ਹੈ, ਕਿਸ ਨੂੰ ਸਿਲਸਿਲਾ ਦੇਣੀ ਤੇ ਕਿਹਦੀ ਥਾਏ ਪੈਣੀ ਹੈ, ਉਹ ਮਾਲਕ ਜਾਣਦਾ ਹੈ। ਹੁਕਮ ਰਹਾਏ ਆਪਣੇ, ਇਹ ਜਿੰਨੇ ਕਰਮ ਨੇ ਨਾ ਜਿਹਨਾਂ ਜ਼ਿਕਰ ਕੀਤਾ ਗਿਆ, ਤਪ ਵਗੈਰਾ ਕਰੀ ਸਾਧਨਾਂ ਦਾ, ਇਹ ਅਸੀਂ ਸੰਸਾਰੀ ਲੋਕ ਸਮਝਦੇ ਮੈਂ ਕਰ ਰਿਹਾ, ਲੇਕਿਨ ਮੈਂ ਕਰਨ ਵਾਲਾ ਨਹੀਂ, ਕਰਾਉਣ ਵਾਲਾ ਕੋਈ ਹੋਰ ਹੁੰਦਾ ਹੈ। ਕਿੱਥੋਂ ਮਾਰ ਪੈ ਜਾਂਦਾ ਹੈ, ਬੜੇ ਬੜੇ ਤਪ ਕਰਕੇ ਵੀ ਆਪਣੇ ਆਪ ਨੂੰ ਤਵੀ ਸਮਝਣ ਲੱਗ ਜਾਏ। ਤਪ ਦਾ ਮਤਲਬ ਆਪਣੇ ਆਪ ਨੂੰ ਖਤਮ ਕਰਨਾ ਹੁੰਦਾ ਹੈ। ਸਿਮਰਨ ਦਾ ਮਤਲਬ ਤੂੰ ਤੂੰ ਕਰਤਾ ਤੂੰ ਹੋਆ ਮੁਝਵੇਂ ਰਹਾ ਨਾ ਹੋ। ਪਿਓ ਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਐਸੀ ਚੁੱਭੀ ਵੱਜੇ ਕਿ ਆਪਣਾ ਵਜੂਦ ਹੀ ਖਤਮ ਹੋ ਜਾਏ, ਤੂੰ ਤੂੰ ਰਹਿ ਜਾਏ, ਬਸ ਮੈਂ ਖਤਮ ਹੋ ਜਾਏ, ਮੈਂ ਹੀ ਮੇਨ ਬਾਤ ਹੈ। ਹੁਕਮ ਰਹਾਏ ਆਪਣੇ ਮੂਰਖ ਆਪ ਗਣੇ। ਮੂਰਖ ਵਿਅਕਤੀ ਇਹ ਸਮਝਦਾ ਵੀ ਮੈਂ ਕਰ ਰਿਹਾ, ਲੇਕਿਨ ਉਹਦੇ ਪਿੱਛੇ ਸ਼ਕਤੀ ਨਿਰੰਕਾਰ ਦੀ ਹੈ। ਤੂੰ ਤਾਂ ਹੈ ਹੀ ਨਹੀਂ, ਤੇਰਾ ਤਾਂ ਵਜੂਦ ਨਹੀਂ, ਤੇਰੇ ਕੋਲ ਜਿੰਨੇ ਕਰਮ ਨੇ ਔਗਣ ਤੇਰੇ ਨੇ, ਗੁਣ ਜਿੰਨੇ ਨੇ ਨਿਰੰਕਾਰ ਦੇ ਨੇ। ਮੇਰੀ ਪ੍ਰਾਪਰਟੀ ਔਗਣ ਹੈ, ਬਾਕੀ ਦੇ ਨਿਰੰਕਾਰ ਦੇ, ਜਿੰਨੇ ਗਿਣਾ ਉਹ ਮੇਰੇ ਨੇ, ਤੇ ਜੇ ਕੋਈ ਚੰਗਾ ਕਰਮ ਜੇ ਕੋਈ ਗੁਣ ਤਾਂ ਨਿਰੰਕਾਰ ਦਾ। ਜਦੋਂ ਨਿਰੰਕਾਰ ਦੇ ਗੁਣ ਨੇ, ਸਾਡੇ ਗੁਣ ਖਤਮ ਹੋ ਗਏ ਤਾਂ ਅਸੀਂ ਵੀ ਨਿਰੰਕਾਰੀ ਹੋ ਜਾਣਾ। ਗੁਰੂ ਨਾਨਕ ਦੇਵ ਨਿਰੰਕਾਰੀ ਕਹਿੰਦੇ ਸਨ, ਧੰਨ ਨਿਰੰਕਾਰ ਉਹਨਾਂ ਦਾ ਨਾਰਾ ਸੀ। ਕੇਵਲ ਤੇ ਕੇਵਲ ਅਕਾਲ ਨਾਲ ਸਾਂਝ। ਅੱਗੇ ਮੇਰੇ ਮਾਲਕ ਸਲੋਕ ਦੂਸਰਾ ਸ਼ੁਰੂ ਕਰਦੇ ਨੇ, ਹੈ ਹੈ ਆਖਾਂ ਕੋਟ ਕੋਟ, ਕੋਟੀ ਹੂੰ ਕੋਟ ਕੋਟ। ਕਹਿਣ ਲੱਗੇ ਜੇ ਮੈਂ ਆਖਾਂ ਹੈ ਹੈ ਨਿਰੰਕਾਰ ਹੈ, ਹਰ ਥਾਂ ਹੈ, ਇੱਥੇ ਹੈ ਉੱਥੇ ਹੈ, ਕੋਟ ਕੋਟ ਕਰੋੜਾਂ ਵਾਰ ਆਖਾਂ, ਆਖੀ ਜਾਵਾਂ, ਉਹਦੀ ਸਿਲਸਿਲਾ ਕਰੀ ਜਾਵਾਂ, ਕੋਟੀ ਹੂੰ ਕੋਟ ਕੋਟ, ਫਿਰ ਕਰੋੜਾਂ ਵਾਰ ਕਰੋੜਾਂ ਕਰੋੜਾਂ ਵਾਰ ਆਖਾਂ, ਉਹਦੀ ਸਿਲਸਿਲਾ ਕਰਾਂ, ਅਣਗਿਣਤ ਢੰਗ ਨਾਲ ਅਣਗਿਣਤ ਨਾਮ ਉਹਦੇ ਮੈਂ ਜਪ ਲਵਾਂ। ਆਖੂੰ ਆਖਾਂ ਸਦਾ ਸਦਾ, ਕਹਿਣ ਨਾ ਆਵੇ ਤੋੜ, ਆਖਦਾ ਰਵਾਂ ਆਖਦਾ ਰਵਾਂ, ਤੋੜ ਨਾ ਆਵੇ ਇਸ ਕਰਮ ਦੇ ਵਿੱਚ, ਲਗਾਤਾਰਤਾ ਬਣੀ ਰਵੇ। ਕਹਿਣ ਨਾ ਆਵੇ ਤੋਟ, ਉਹਦੇ ਗੁਣ ਕਹਿੰਦਿਆਂ ਕਹਿੰਦਿਆਂ ਕਹਿੰਦਿਆਂ ਕਹਿੰਦਿਆਂ ਜ਼ਿੰਦਗੀ ਲੇਖੇ ਲੱਗਣ ਵਾਲੀ ਬਾਤ ਹੋਵੇ।
ਭਾਵੇਂ ਕਿ ਉਹਦੀ ਸਿਫਤਸਲਾਹ ਪੂਰੀ ਨਹੀਂ ਹੁੰਦੀ। ਅਕਥ ਨੂੰ ਕਥਿਆ ਤੇ ਜਾ ਨਹੀਂ ਸਕਦਾ, ਪਰ ਅਕਥ ਦੀ ਕਹਾਣੀ ਤੇ ਕੀਤੀ ਜਾ ਸਕਦੀ ਜਿੰਨੀ ਕੁ ਹੋ ਸਕੇ। ਮੈਂ ਕਰਾਂ ਕਿਉਂ ਕਰਾਂ? ਕਿਉਂਕਿ ਉਹ ਕਰਾਂਗਾ ਤੇ ਉਹ ਗੁਣ ਮੇਰੇ ਵਿੱਚ ਆਉਣਗੇ। ਮੈਂ ਉਹਦੇ ਵਰਗਾ ਹੋਣਾ, ਜਿਹਦੇ ਨਾਲ ਮਿਲਾਪ ਕਰਨਾ ਉਹਦੇ ਵਰਗਾ ਹੋਣਾ ਪੈਂਦਾ। ਤੇਲ 'ਚ ਤੇਲ ਮਿਲਦਾ, ਪਾਣੀ 'ਚ ਪਾਣੀ ਮਿਲਦਾ। ਉਹੋ ਜਿਹਾ ਮੇਰਾ ਸੁਭਾਅ ਹੋਵੇ, ਜਿਹੋ ਜਿਹਾ ਨਿਰੰਕਾਰ ਹੈ ਤੇ ਉਹਦੇ ਨਿਰਾ ਹੀ ਗੁਣਾਂ ਦਾ ਮੁਜਸਮਾ ਹੈ, ਤੇ ਮੇਰੇ 'ਚ ਔਗਣ ਬਹੁਤ ਜ਼ਿਆਦਾ ਨੇ, ਮੈਂ ਕਿਵੇਂ ਮਿਲਾਪ ਹੋਏਗਾ? ਮਿਲਾਪ ਦਾ ਇੱਕੋ ਇੱਕ ਤਰੀਕਾ ਹੈ, ਸੁਭਾਅ ਵੀ ਰਲ ਜਾਏ, ਗੁਣ ਵੀ ਰਲ ਜਾਣ, ਬਸ ਦੂਸਰ ਬਾਤ ਰਹੇ ਨਾ ਕੋਈ। ਕਹਿਣ ਲੱਗੇ, ਆਖੋਂ ਵਾਖਾਂ ਸਦਾ ਸਦਾ ਕਹਿਣ ਨਾ ਆਵੇ ਤੋਟ, ਉਹਦਾ ਨਾਮ ਜਪਦਿਆਂ ਜਪਦਿਆਂ ਉਹਦੇ ਗੁਣ ਕਹਿੰਦਿਆਂ ਕਹਿੰਦਿਆਂ ਤੋਟ ਨਾ ਆਵੇ। ਮੈਂ ਲੱਗਾ ਰਵਾਂ, ਲੱਗਾ ਰਵਾਂ, ਲੱਗਾ ਰਵਾਂ, ਨਾ ਹੋ ਥੱਕਾਂ। ਮੈਂ ਥੱਕਾਂ ਵੀ ਨਾ ਮੇਰੇ ਕੰਨ ਸੁਣਦੇ ਸੁਣਦੇ ਥੱਕਣ, ਨਾ ਅੱਖਾਂ ਸੁਣਦੀਆਂ ਸੁਣਦੀਆਂ ਥੱਕਣ, ਰੰਗ ਤਮਾਸ਼ੇ ਵੇਖ ਕੇ ਤੇ ਥੱਕਦੀਆਂ ਨਹੀਂ, ਅੱਕਦੀਆਂ ਥੱਕ ਜਾਂਦੀਆਂ, ਜਵਾਬ ਦੇ ਜਾਂਦੀਆਂ ਕਈ ਵਾਰੀ ਅੱਖਾਂ ਸਾਡੀਆਂ, ਪਰ ਅਸੀਂ ਨਵੀਆਂ ਪਵਾ ਲੈਂਦੇ ਹਾਂ, ਸਾਧਨ ਹੋ ਗਏ ਨੇ ਸਾਡੇ ਕੋਲ, ਨਕਾਰ ਦੀ ਮਰਜ਼ੀ ਨਾਲ ਹੈ, ਉਹਦੇ ਤੋਂ ਬਿਨਾਂ ਨਹੀਂ। ਕਹਿਣ ਲੱਗੇ, ਐਸੀ ਅਵਸਥਾ ਬਣ ਜਾਏ ਜੇ ਕਿਤੇ ਮੇਰੀ, ਨਾ ਹੋਣ ਥੱਕਾਂ ਨਾ ਠਾਕੀਆਂ, ਮੈਂ ਨਾ ਥੱਕਾਂ ਤੇ ਨਾ ਮੈਂ ਰੁਕਾਂ, ਦਿਨ ਰਾਤ ਇੱਕ ਦੂਜੀ ਬੋਲ, ਲੱਖ ਹੋਏ ਲੱਖ ਹੋਏ ਲੱਖ ਵੀਸ ਵਾਲੀ ਬਾਤ ਬਣ ਜਾਏ। ਇਹ ਓਡਰ ਰੱਖਿਆ ਜੋਤ, ਮਾਲਕ ਮੈਨੂੰ ਇਹੋ ਜਿਹੀ ਤਾਕਤ ਦੇ ਦੇਵੇ ਕਿ ਮੈਂ ਉਹਦੀ ਸਿਫਤਸਲਾਹ ਕਰਦਾ ਰਵਾਂ, ਕਰਦਾ ਰਵਾਂ, ਕਰਦਾ ਰਵਾਂ। ਨਾਨਕ ਚੱਖਿਓ ਚੁੱਕ ਬਿੰਦ ਉੱਪਰ ਆਖਣ ਦੋਸ, ਇੰਨਾ ਕੁਝ ਕਰਕੇ ਵੀ ਜੇ ਮੈਂ ਕਹਾਂ ਮੈਂ ਸਿਫਤ ਕਰ ਲਈ, ਨਹੀਂ ਭਾਈ, ਜਿੱਡਾ ਵੱਡਾ ਉਹ ਨਿਰੰਕਾਰ ਹੈ ਨਾ, ਉਹਦੀ ਸਿਫਤਸਲਾਹ ਵਿੱਚੋਂ ਤੂੰ ਤੇ ਕਿਣਕਾ ਭਰ ਵੀ ਨਹੀਂ ਅਜੇ ਕਹਿ ਸਕਿਆ। ਉਹ ਅਕਥ ਹੈ, ਸਾਡੇ ਕਹਿਣ ਦੇ ਵਿੱਚ ਆਉਣਾ ਹੀ ਨਹੀਂ, ਸਾਡੇ ਕੋਲ ਲਫ਼ਜ਼ ਹੀ ਨਹੀਂ ਹੈਗੇ ਕਿ ਅਸੀਂ ਉਸਨੂੰ ਕਹਿ ਸਕੀਏ। ਸਾਡਾ ਕਿਹਾ ਹੋਇਆ ਤੁਛ ਮਾਤਰ, ਬਹੁਤ ਥੋੜ੍ਹਾ ਅਸੀਂ ਕਿਹਾ ਗਿਆ, ਅਸੀਂ ਕਹਿ ਨਹੀਂ ਸਕਦੇ। ਕਿੰਨੀ ਸਾਡੀ ਉਮਰ ਹੈ, ਕਿੰਨੇ ਕੁ ਸਵਾਸ ਨੇ, ਕਿੰਨਾ ਕਹਿ ਦਿਆਂਗੇ? ਅਤੇ ਸਾਡੇ ਉੱਪਰ ਦੋਸ਼ ਆਉਂਦਾ ਵੀ ਅਸੀਂ ਆਪਣੇ ਨੂੰ ਬੜਾ ਸਮਝ ਲੈਂਦੇ ਵੀ ਮੈਂ ਬੜਾ ਸਿਮਰਨ ਕਰ ਲਿਆ, ਮੈਂ ਬੜੀ ਬੰਦਗੀ ਕਰ ਲਈ। ਇਹ ਬੰਦਗੀ ਵਾਲਿਆਂ ਦੀ ਬਾਤ ਹੈ। ਜੇ ਕਿਤੇ ਚੰਗਾ ਕੰਮ ਕਰਾ ਲਿਆ ਨਿਰੰਕਾਰ ਤੂੰ ਕਰਾ ਲਿਆ, ਜੇ ਕੋਈ ਮਾੜਾ ਹੋ ਗਿਆ ਤੇ ਮੇਰਾ ਆਪਣੇ ਸਿਰ ਜ਼ਿੰਮੇਵਾਰੀ ਲੈ ਲੈਣੀ ਚਾਹੀਦੀ। ਸਾਡੀ ਉਲਟ ਹੈ, ਜੇ ਕੋਈ ਚੰਗਾ ਕਰ ਲਿਆ ਤੇ ਮੈਂ ਬੜੀ ਢੌਂਡੀ ਪੜਦਾ ਵੀ ਮੈਂ ਬੜਾ ਚੰਗਾ, ਔਗਣ ਛੁਪਾ ਲੈਂਦਾ ਆਪਣੇ। ਅੱਗੇ ਹਜੇ ਪੌੜੀ ਸੱਚੇ ਪਾਤਸ਼ਾਹ ਕਹਿੰਦੇ, ਨਾ ਮੰਨੀਏ ਕੁਲ ਉਦਰੇ ਸਭ ਕੁਟੰਬ ਸਬਾਇਆ। ਨਾਉ ਨੂੰ ਮੰਨਣ ਨਾਲ ਕੁੱਲਾਂ ਤਰ ਜਾਂਦੀਆਂ ਨੇ, ਕੁੱਲਾਂ। ਨਾਉ ਮੰਨਿਆ, ਨਾਏ ਮੰਨਿਆ, ਕੁਲ ਉਦਰੇ ਸਭ ਕੁਟੰਬ ਸਬਾਇਆ, ਸਾਰਾ ਕੁਟੰਬ, ਪਰਿਵਾਰ, ਸੰਗੀ ਸਾਥੀ, ਉਹਨਾਂ ਦਾ ਵਿਧਾਰ ਹੋ ਜਾਂਦਾ ਹੈ। ਨਾਏ ਮੰਨੀਏ ਸੰਗਤ ਉਦਰੇ ਜਿਨ ਹਿਰਦੇ ਵਸਾਇਆ। ਨਾਏ ਮੰਨਣ ਨਾਲ ਸੰਗਤ ਵੀ ਉਧਰ ਜਾਂਦੀ ਹੈ, ਨਾਲ ਉਹਦੇ ਸੰਗੀ ਸਾਥੀ ਜਿਹੜੇ ਜਿਨ ਹਿਰਦੇ ਵਿੱਚ, ਜਿਨ੍ਹਾਂ ਨੇ ਹਿਰਦੇ ਚ ਵਸਾ ਲਿਆ। ਨਾ ਮੰਨੀਏ ਸੁਣ ਉਦਰੇ ਜਿਨ ਰਸਨ ਰਸਾਇਆ। ਨਾਏ ਮੰਨਣ ਦੇ ਨਾਲ ਉਧਾਰ ਹੁੰਦਾ ਹੈ, ਸੁਣਨ ਨਾਲ ਉਧਾਰ ਹੁੰਦਾ ਹੈ, ਰਸਨ ਨਾਲ ਜਪਣ ਨਾਲ ਉਧਾਰ ਹੁੰਦਾ ਹੈ। ਨਾਏ ਮੰਨੀਏ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ। ਜਿਨ੍ਹਾਂ ਨੇ ਨਾਮ ਨਾਲ ਚਿਤ ਲਾ ਲਿਆ, ਨਾਮ ਨੂੰ ਮੰਨ ਕੇ, ਉਹਨਾਂ ਦਾ ਦੁੱਖ ਵੀ ਗਿਆ, ਉਹਨਾਂ ਦੀ ਭੁੱਖ ਵੀ। ਤਿੰਨ ਭੁੱਖਾਂ ਸਭ ਮਟਾਈਆਂ ਦੀ ਅਵਸਥਾ ਹੈ ਮਾਲਕ ਪੜ। ਨਾਨਕ ਤਿੰਨੀ ਸਲਾਹਿਆ ਜਿਨ ਗੁਰੂ ਮਿਲਾਇਆ। ਅਤੇ ਸਲਾਹਿਆ ਉਸੇ ਨੇ ਜਿਸ 'ਤੇ ਗੁਰੂ ਨੇ ਕਿਰਪਾ ਕਰਕੇ ਇਹ ਗਿਆਨ ਦੇ ਦਿੱਤਾ ਕਿ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵੰਦ ਰਾਤ, ਨਾਨਕ ਚਾਹੋ ਸੱਚੇ ਪਾਤਸ਼ਾਹ ਰਹਿਮਤ ਤਾਵੇ। ਕਿਰਪਾ ਕਰੇ ਸਾਡੀ ਹਾਜ਼ਰੀ ਲੇਖੇ ਲੱਗ ਜਾਏ, ਸਾਨੂੰ ਆਪਣੀ ਜ਼ਿੰਦਗੀ ਵਿੱਚ ਗ੍ਰੰਕਾਰ ਦੇ ਨਾਮ ਨਾਲ ਜੁੜਨ ਦੀ ਜਿਹੜੀ ਯੁਕਤੀ ਉਹ ਆ ਜਾਏ, ਤਾਂ ਕਿ ਸਾਡਾ ਲੋਕ ਤੇ ਪ੍ਰਲੋਕ ਸੁਹੇਲਾ ਹੋ ਜਾਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨੇਕ ਸੇਵਾ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: सगल समग्री तुमर सूतर तुमते हो इस आज्ञा तुमरी गत मित तुम्ही नानक दास सदा कुर्बानी बोलना जी सतनाम श्री वाहिगुरु वाहिगुरु वाहिगुरु एक ओंकार वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ध्याए फिरंगत कुरते अमरदास रामदासे हुई सहाय अर्जुन हर गोबिंद नु सिमरां श्री हर राय श्री हर कृष्ण ध्याई जिस डिठे शब्द बजाए तेग बहादुर सिमरै करनो दया वेताए सब थाई हुए सहाय दसवें पातशाह साहिब श्री गुरु गोबिंद सिंह साहब महाराज जी सब थाई हुए सहाय दसम पातशाहियां दी जो श्री गुरु ग्रंथ साहब जी दे पाठ दीदार का ध्यान रखे बोलो जी पंजा प्यारियां चौहान साहबजादियां चाली मुक्तियां हटियां जपियां तपियां जिन नाम जपिया वंड के छकिया देख चलाई तेग वाहि देख के अंडिट किया तिना प्यारियां सत्यारियां दी कमाई का ध्यान रखे खालसा जी साहब बोलो जी जिन्हां सिंघां सिंघणियां ने धर्म हे सीस दिते बंद बंद कटाए कोपरियां लोहाइयां ਚਰਖੜੀਆਂ ਤੇ ਚੜੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸਸ ਵਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਾਂ ਜਾਂ ਖਾਲਸਾ ਜੀ ਸਭ ਤਾਂ ਤਰ ਸ਼ਰਿਆਇਤ ਦੇਖਦੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬੋਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਖਰਾ ਖਾਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨੇ ਮਾਣਿਓ ਕਿ ਮਾਨ ਤਾਣਿਓ ਕਿ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਉਸ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਪਾਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਆਈਆਂ ਸੰਗਤਾਂ ਦੀ ਹਾਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਇਆ ਹੋਏ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵਕ ਬੱਚੀ ਗੁਰਬਾਣੀ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਲੰਬੀ ਆਯੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬੁਸ਼ਕੇ ਨਿਹਾਲ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅੱਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾਮ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹ ਸੋ ਹਮਰੀ ਰੱਖਿਆ ਕਰੇ ਗੁਰ ਕਲਗੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਤੁਮਰੀ ਸ਼ਰਨ ਤੁਮਹਾਰੀ ਆਸਾ ਤੁਮ ਹੀ ਸਜਣ ਸੁਹੇਲੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਆਪ ਜੀ ਦਾ ਚੱਲਿਆ ਕਦਮ ਕਦਮ ਲੇਖੇ ਵਿੱਚ ਲਾ ਕੇ ਨਾਮ ਦੀ ਦਾਤ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਅੱਜ ਸਤ

ਸਫਲਿਆਂ ਕਰ ਦੇਣ ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਪਾਵਨ ਗੁਰੂ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਕੇ ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ,

ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ। ਓਅੰਕਾਰ ਸਤਿਗੁਰੂ ਪ੍ਰਸਾਦ, ਆਦਿਗੁਰੇ ਨਮੈ, ਜੁਗਾਦਿਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰਾਓ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੋਧਾਖਿਅਰ, ਕੀਨੇ ਰਾਮ ਨਾਮ ਏਕੋ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਊਨ ਸੰਗ ਮੋਹੇ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਾਸ਼ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਾਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰ ਹੀ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੁਹਤਾਜੀ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਭਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉ ਪੁਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸੇ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੀ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੋਤ ਮੀਤ ਨ ਭਾਈ, ਮਨ ਊਹ

नाम तेरा संग सहाई। जय महाभयान दूत जम दलै, कह केवल नाम संग तेरा चलै। जह मुश्कल होवै अत भारी, हर को नाम खिन माहे उधारी। अनक पुनः चरण करत नहीं तरै, हर को नाम कोट पाप पर हरै। गुरमुख नाम जपो मन मेरे, नानक पाव सुख कन्हेरे। सगल सृष्ट को राजा दुखिया, हर का नाम जपत होए सुखिया। लाख करोरी बंध ना परै, हर का नाम जपत निस्तरै। अनेक माया रंग तिख ना बुझावै, हर का नाम जपत आघावै। जेहे मार्ग इहो जात अकेला, कहे हर नाम संग होत सुहेला। ऐसा नाम मन सदा त्याइयै, नानक गुरमुख परम गत पाइयै। छूटत नहीं कोट लख बाही, नाम जपत तय पार पर राही। अनक बिघन जय आय संघारै, हर का नाम तत्काल उधारै। अनेक जोन जनमै मर जाम, नाम जपत पावै बिसराम। हौ मैला मल कबहु न धोवै, हर का नाम कोट पाप खोवै। ऐसा नाम जपहु मन रंग, नानक पाइयै साधकै संग। जेहे मार्ग के गने जाय न कूसा, हर का नाम ऊहा संग तोसा। जेहे पैंडै महा अंध गुबारा, हर का नाम संग उजियारा। जहा पंथ तेरा को न सियानु, हर का नाम तह नाल पछानु। जह महा पयान तपत बहु काम, तह हर के नाम की तुम ऊपर शाम। जह त्रिखा मान तुझ अकरखै, तह नानक हर हर अमृत बरखै। भगत जना की बरतन नाम, संत जना के मन विश्राम। हर का नाम दास की ओट, हर कै नाम उधरे जन कोट। हर जासु करत संत दिन रात, हर हर औखद साधक मात। हर जन कै हर नाम निधान, पार ब्रह्म जन की नो दान। मन तन रंग रते रंग एकै, नानक जन कै बिरत बबेकै। हर का नाम जन कौ मुकत जुगत, हर कै नाम जन कौ त्रिपत भुगत। हर का नाम जन का रूप रंग, हर नाम जपत कब परै न भंग। हर का नाम जन की वडियाई, हर कै नाम जन शोभा पाई। हर का नाम जन कौ भोग जोग, हर नाम जपत कछ नाहे बियोग। जन राता हर नाम की सेवा, नानक पूजै हर हर देवा। हर हर जन कै मालक जीना, हर धन जन कौ आप प्रभ दीना। हर हर जन कै ओट सताणी, हर प्रताप जन अवर न जानी। ओत पोत जन हर रस राते, सुन समाध नाम रस माते। आठ पहर जन हर हर जपै, हर आठ पहर जन हर हर जपै। हर का भगत प्रगट नहीं छपै, हर की भगत मुकत बहु करे। नानक जन सांग केते तरे, पार जात इहु हर को नाम काम। तेन हर हर गुण गाम, सब ते उत्तम हर की कथा। नाम सुनत दर्द दुख लथा, नाम की महिमा संत हृदय वसाए। संत प्रताप दुरत सब नसाए, संत का संग वड भागी पाई है। संत की सेवा नाम ते आई है, नाम तुल कश अवर ना होए। नानक गुरमुख नाम पावै जान कोए। सलोक बहु शास्त्र बहु सिमरती, पेखे सर्ब टंडोल। पूजस नाही हर हरि, नानक नाम अमोल अष्टपदी। जाप ताप ज्ञान सब ध्यान, खट शास्त्र सिमरत वख्यान। योग अभ्यास कर्म त्रम क्रिया, सकल त्याग बन मध्य फिरिया। अनेक प्रकार किए बहु जतना, पूर्ण दान होमे बहु रतना। शरीर कटाए होमाय कर राति, वर्त नेम करै बहु पाति। नहीं तुल राम नाम विचार, नानक गुरमुख नाम जपिए एक बार। नौ खंड प्रथमी फिरै, चिर जीवै महा उदास पीसर थीवै। अगन माहे होमत प्राण, कनक अशव है वर भूम दान। न्योली कर्म करै बहु आसन, जैन मार्ग संयम अत साधन। निमख निमख कर शरीर कटावै, पाओ पी होमै मैल न जावै। हर के नाम समसर कछ नाहे, नानक गुरमुख नाम जपत गत पाहे। मन कामना तीरथ दे छुटै, गर्भ गुमान न मन ते हुटै। सोच करै दिनस अर रात, मन की मैल न तन ते जात। इस देही कौ बहु साधना करै, मन ते कबहु न बिखिया टरै। जल धोवै बहु दे अनीत, सुध कहाँ होए काची पीत। मन हर के नाम की महिमा ऊच, नानक नाम उधरे पतत बहुमूच। बहुत सियाणप जम का भौ व्यापै, अनक जतन कर त्रिशन ना त्रापै। भेख अनेक अगन नहीं बुझै, कोट उपाव दरगह नहीं सिजहै। छूटस नाही ऊप पयाल, मोहे व्यापै माया जाल। अवर करतूत सगली जम डानै, गोविंद भजन बिन तिल नहीं मानै।
ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪੂ ਨਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋ ਬਾਲੋ ਰਹਿ ਸਾਧ ਸੰਗ ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ। ਜਿਸ ਜਾਨ ਕਉ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੈ ਅਭਿਮਾਨ। ਆਪਸ ਕਉ ਜੋ ਜਾਣੈ ਨੀਚਾ, ਸੋ ਗਣੀਏ ਸਭ ਤੇ ਉੱਚਾ। ਜਾਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰਧਨ ਕਉ ਧਨ ਤੇਰੋ ਨਾਉ, ਨ ਥਾਵੇ ਕਉ ਨਾਉ ਤੇਰਾ ਥਾਉ। ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵੋ ਦਾਨ। ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਆਪਣੇ ਗਤ ਮਿਤ ਜਨ ਹੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹੋ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ। ਨਿਰਗੁਣੀ ਆਰ ਅਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤੈ ਸਚੀਤ ਰੱਖ, ਨਾਨਕ ਨਿਭਹਿ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੇ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਬਾਰ ਬਵਿਸਤਾ ਤੁਜੈ ਪਿਆਰੈ ਦੂਧ, ਭਰ ਜੋਵਨ ਭੋਜਨ ਸੁਖ ਸੂਦ। ਬਿਰਦ ਭਇਆ ਉਪਰ ਸਾਖ ਸੈਨ, ਮੁਖਿ ਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ਼ ਲਿਹੋ ਤਹੋ ਨਾਨਕ ਸੀਜੈ। ਜਿਹੇ ਪ੍ਰਸਾਦ ਧਰ ਉਪਰ ਸੁਖ ਬਸੈ, ਸੋਤ ਭਰਾਤ ਮੀਤ ਬੰਤਾ ਸੰਗ ਹਸੈ। ਜਿਹੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਹੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਆਦ ਅੰਤ ਜੋ ਰਾਖਨ ਹਾਰ, ਤਿਸਿਉ ਪ੍ਰੀਤ ਨ ਕਰੈ ਗਵਾਰ। ਜਾਤੀ ਸੇਵਾ ਨਵ ਨਿਧ ਪਾਵੈ, ਤਾਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ, ਤਾਕੋ ਅੰਧਾ ਜਾਨਤ ਦੂਰੇ। ਜਾ ਕੀ ਟਹਿਲ ਪਾਵੈ ਦਰਗੈ ਮਾਨ, ਤਿਸੈ ਬਿਸਾਰੈ ਮੁਗਦ ਅਜਾਨ। ਸਦਾ ਸਦਾ ਇਹ ਭੁੱਲਨ ਹਾਰ, ਨਾਨਕ ਰਾਖਨ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰ ਤਹਬ ਪ੍ਰੀਤ ਭਸਮ ਸੰਗ ਹੋਏ। ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪ੍ਰਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਛਪਿਸ਼ ਨਾਹੇ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ। ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਸੁਨ ਅੰਦਾ ਕੈਸੇ ਮਾਰਗ ਪਾਵੈ, ਕਰ ਕੈ ਲਿਹੋ ਓੜ ਨਿਭਾਵੈ। ਕਹਾ ਬੁਝਾਰਤ ਬੂਝੈ ਡੋਰਾ, ਨਿਸਕਹੀਐ ਤਉ ਸਮਝੈ ਭੋਰਾ। ਕਹਾ ਬੇਸਨ ਪਦ ਗਾਵੈ ਗੁੰਗ, ਜਤਨ ਕਰੈ ਤਉ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੈ ਨ ਚੀਤ, ਜੋ ਬੈਰਾਈ ਤਾਸਿਉ ਪ੍ਰੀਤ। ਬਲੂਆ ਕੇ ਗ੍ਰਹਿ ਪੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹ। ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ। ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ।
सगल समग्री तुमरै सूत्र तहारी तुम ते होए सो आज्ञाकारी तुमरी गत मित तुम ही जानी नानक दास सदा कुरबानी सलोक देन हार प्रभ छोड़कै लागै अन सुवाए नानक कहू न सी जई बिन नावै पत जाए अष्टपदी दस वस्तु ले पाछै पावै एक वस्तु कारण बिखोट गवावै एक पीना दे दस पी हैर ले तौ मूड़ा कहो कहा करे जिस ठाकुर सिउ नाहि चारा ताको की जय सद नमस्कारा जाके मन लागा प्रभ मीठा सर्व सुख ताहू मन बूठा जिस जान अपना हुक्म मनाया सर्व थोक नानक तिन पाया अगणत साहो अपनी दे रास खात पीत बरतै आनंद उलास अपनी अमान काश बाहुर साहु ले अज्ञानी मन रोस करे अपनी प्रतीत आप ही खोवै बहुरस का विश्वास न होवै जिसकी बस्त तिस आगै राखै प्रभ की आज्ञा मन है माथा है उसते चौगन करै निहाल नानक साहिब सदा दयाल अनेक भांत माया के हेत सर पर होवत जान अनेक बिरख की छाया स्यो रंग लावै ओ बिन सयो मन पछतावै जो दिसै सो चलन हार लपट रहे उतह अंध अंधार बटाऊ स्यो जो लावै नेह ताको हाथ न आवै केह मन हर के नाम की प्रीत सुखदाई कर कृपा नानक आप लय लाई मिथ्या तन धन कुटुंब सबाया मिथ्या हो मैं ममता माया मिथ्या राज जोबन धन माल मिथ्या काम क्रोध बिकराल मिथ्या रथ हस्ती असब बस्त्रा मिथ्या रंग संग माया पेख हस्ता मिथ्या ध्रुव मुहो अभिमान मिथ्या आपस ऊपर करत गुमान अस्थिर भगत साध की सरण नानक जप जप जीवै हर के चरण मिथ्या सरवण पर निंदा सुनै मिथ्या हस्त पर दर्ब कोहिरै मिथ्या नेत्र पेखत परत्रै रूपाद मिथ्या रसना भोजन अनुस्वाद मिथ्या चरण पर विकार को तावै मिथ्या मन पर लोभ लुभावै मिथ्या तान नहीं पर उपकारा मिथ्या बासलेत बिकारा बिन बूझे मिथ्या सब पहे सफल देह नानक हर हर नाम लय बिरथी साकत की आरजा साच बिना कह होवत सूचा बिरथा नाम बिना तन अंध मुख आवत ताके दुर्गंध बिन सिमरण दिन रहन बिरथा बिहाए मेघ बिना ज्यों खेती जाए गोबिंद भजन बिन बिरथे सब काम ज्यों कृपन के नरारथ दाम धन धन ते जन जिहे घट बस्यो हर नाउ नानक ताके बल बल जाओ रहत अवर कश अवर कमावत मन नहीं प्रीत मुखों गंड लावत जानन हार प्रभु प्रवीन बाहर भेख ना काहू पीन अवर उपदेसै आप ना करै आवत जावत जन मैं मरै जिसके अंतर बसै निरंकार तिसकी सीख तरै संसार जो तुम पाने तिन प्रभ जाता नानक उन जन चरण पराता करो बेनती पार ब्रह्म सब जाने अपना किया आपह मानै आपह आप करत नबेरा किसै दूर जनावत किसै बुझावत नेरा उपाव स्यान पसगल ते रहत सब कछ जाने आत्म की रहत जिस भावै तिस लय लड़ लाए थान थनंतर रहया समाए सो सेवक जिस कृपा करी नेमख नेमख जप नानक हरी सलोक काम क्रोध अर लोभ मो बिन सजाए अहंग मेव नानक प्रभ शरणागति कर प्रसाद गुरुदेव अष्टपदी जिह प्रसाद शति अमृत खाहे तिस ठाकुर कौ रख मन माहे जिह प्रसाद सुगंधत तन लावै तिस कौ सिमरत परम गत पावै जिह प्रसाद बसै सुख मंदर तिसे त्याय सदा मन अंदर जिह प्रसाद ग्रह संग सुख बसना आठ पहर सिमरव तिस रसना जिह प्रसाद रंग रस भोग नानक सदा त्याई त्यावन जोग जिह प्रसाद पाठ पटंबर हंडावै तिसे त्याग कत अवर लुभावै जिह प्रसाद सुख सेज सोई जय मन आठ पहर ताका जस गावी जय जिह प्रसाद तुझ सब को मानै मुख ताको जस रसन बखानै जिह प्रसाद तेरो रहता धर्म मन सदा त्याए केवल पार ब्रह्म प्रभ जी जपत दरगै मान पावै नानक पत सेती घर जावै है जिह प्रसाद आरोग कंचन देही लिव लावो तिस राम स्नेही जिह प्रसाद तेरा ओला रहत मन सुख पावै हर हर जस कहत
जिहे प्रसाद तेरे सगल शेदर ठाके मन सरणे पर ठाकुर प्रभ ताकै जिहे प्रसाद तुझ को ना पहुँचै मन सास सास सिमरहो प्रभ ऊचे जिहे प्रसाद पाई गुरु लभ दे नानक ताकी भागत करे जिहे प्रसाद अभूखन पहरी जय मन तिस सिमरत क्यों आलस की जय जिहे प्रसाद असव हस असवारी मान तेस प्रभ कौ कबहू ना बिसारी जिहे प्रसाद बाग मिलक तना राख परोए प्रभ अपने मना जिन तेरी मन बनत बनाई उठत बैठत सद तिसै त्याई तिसै त्याए जो एक अलख है ईहा ऊहा नानक तेरी रख है जिहे प्रसाद करह पुन बहुदान मन आठ पहर कर तिसका ध्यान जिहे प्रसाद तू आचार ब्योहारी तिस प्रभ कौ सास सास चितारी जिहे प्रसाद तेरा सुंदर रूप सो प्रभ सिमरहो सदा अनूप जिहे प्रसाद तेरी नीति जात सो प्रभ सिमर सदा दिन रात जिहे प्रसाद तेरी पत रहै गुरु प्रसाद नानक जस कहै जिहे प्रसाद सुनै करण नाद जिहे प्रसाद पेखै बिस्मात जिहे प्रसाद बोलै अमृत रसना जिहे प्रसाद सुख सहजे बसना जिहे प्रसाद हस्त कर चलै जिहे प्रसाद संपूर्ण फलै जिहे प्रसाद परम गत पावै जिहे प्रसाद सुख सहज समावै ऐसा प्रभ त्याग अवर कत लागहौ गुरु प्रसाद नानक मन जागहौ जिहे प्रसाद तू प्रगट संसार तिस प्रभ को मूल न मनो विसार जिहे प्रसाद तेरा प्रताप रे मन मूड़ तू ताको जाप जिहे प्रसाद तेरे कार्य पूरे तिसै जान मन सदा हजूरे जिहे प्रसाद तू पावै साच रे मन मेरे तू तास्यों राच जिहे प्रसाद सब की गत होए नानक जाप जपै जप सोए आप जपाए जपै सो नाउ आप गावाए सो हर गुण गाओ प्रभ कृपा ते होए प्रगाश प्रभु दया ते कमल बिगास प्रभ सो प्रसन्न बसै मन सोए प्रभ दया ते मत उत्तम होए सर्व निधान प्रभ तेरी माया आपो कछु न किन्हू लया जित जित लावो तित लगै हर नाथ नानक इन कै कछु न हाथ सलोक अगम अगाध पार ब्रह्म सोए जो जो कहै सो मुक्ता होए सुन मीता नानक बिनवंता साध जना की अचरज कथा अष्टपदी साध कै संग मुख उजल होत साध संग मल सगली खोत साध कै संग मिटै अभिमान साध कै संग प्रगटै सुज्ञान साध कै संग बुझै प्रभ नेरा साध संग सब होत नबेरा साध कै संग पाए नाम रतन साध कै संग एक ऊपर जतन साध की महिमा वरनै कौन प्राणी नानक साध की शोभा प्रभ माहे समानी साध कै संग अगोचर मिलै साध कै संग सदा पर फुलै साध कै संग आवै बस पंचा साध संग अमृत रस पुंचा साध संग होए सब की रेन साध कै संग मनोहर बैन साध कै संग नकत हूं तावै साध संग अस थेत मन पावै साध कै संग माया ते भिन्न साध संग नानक प्रभ सो प्रसन्न साध संग दुश्मन सब मीत साधु कै संग महापुनीत साध संग किस्यों नहीं बैर साध कै संग ना बीका पैर साध कै संग नाही को मंदा साध संग जाने परमानंदा साध कै संग नाही हो ताप साध कै संग तजै सब आप अपे जाने साध बडाई नानक साध प्रभु बने आई साध कै संग न कबहू तावै साध कै संग सदा सुख पावै साध संग बस्त अगोचर लहै साधु कै संग अजर सहै साध कै संग बसै थान ऊचै साधु कै संग महल पहुँचै साध कै संग दृढ़ सब धर्म साध कै संग केवल पार ब्रह्म साध कै संग पाए नाम निधान नानक साधु कै कुरबान साध कै संग सब कुल उधारै साध संग साजन मीत कुटुंब ने सतारै साधु कै संग सो धन पावै जिस धन ते सब को वरसावै साध संग धर्म राय करे सेवा साध कै संग सोभा सुर देवा साधु कै संग पाप पलायन साध संग अमृत गुण गायन साध कै संग सर्वथान गम नानक साध कै संग सफल जनम साध कै संग नहीं कछु काल दर्शन भेटत होत निहाल साध कै संग कलूक तहरै साध कै संग नरक पर हरै साध कै संग इहां उहां सोहेला साध संग बिशुरत हर मेला जो इच्छा सोई फल पावै
साध कै संग ना बिरथा जावै, पार ब्रह्म साध रित बसै, नानक उधरै साध सुन रसै। साध कै संग सुनो हर नाओ, साध संग हर के गुण गाओ। साध कै संग ना मन ते बिसरै, साध संग सर पर निस्तरै। साध कै संग लगै प्रभ मीठा, साधु कै संग घट घट डीठा। साध संग भय आज्ञाकारी, साध संग गत पई हमारी। साध कै संग मिटे सब रोग, नानक साध भेटे संजोग। साध की महिमा वेद न जानै, जेता सुनै तेता बख्यान है। साध की उपमा तेहो गुण ते दूर, साध की उपमा रही भार पूर। साध की शोभा का नाही अंत, साध की शोभा सदा बेअंत। साध की शोभा ऊच ते ऊची, साध की शोभा मूच ते मूची। साध की शोभा साध बने आई, नानक साध प्रभ भेद न भाई सलोक। मन साचा मुख साचा सोए, अवर न पेखै एकस बिन कोए। नानक ए लक्षण ब्रह्म ज्ञानी होए। अष्टपदी ब्रह्म ज्ञानी सदा निर्लेप, जैसे जल में कमल अलेप। ब्रह्म ज्ञानी सदा निर्दोख, जैसे सूर सर्व को सोख। ब्रह्म ज्ञानी कै दृष्ट समान, जैसे राज रंक को लागै तुल पवान। ब्रह्म ज्ञानी कै तीरज एक, ज्यों वसुधा को खोदै को चंदन लेप। ब्रह्म ज्ञानी का यह गुनाव, नानक ज्यो पावक का सह स्वभाव। ब्रह्म ज्ञानी निर्मल ते निर्मला, जैसे मैल न लागै जला। ब्रह्म ज्ञानी कै मन होए प्रकाश, जैसे तार ऊपर आकाश। ब्रह्म ज्ञानी कै मित्र सत्र समान, ब्रह्म ज्ञानी कै नाही अभिमान। ब्रह्म ज्ञानी ऊंच ते ऊंचा, मन अपना है सब ते नीचा। ब्रह्म ज्ञानी से जन भय, नानक जिन प्रभ आप करे। ब्रह्म ज्ञानी सगल किरीना, आत्म रस ब्रह्म ज्ञानी चीना। ब्रह्म ज्ञानी की सब ऊपर माया, ब्रह्म ज्ञानी ते कछ बुरा न पाया। ब्रह्म ज्ञानी सदा समदर्शी, ब्रह्म ज्ञानी की दृष्ट अमृत बरसी। ब्रह्म ज्ञानी बंधन ते मुक्ता, ब्रह्म ज्ञानी की निर्मल युगता। ब्रह्म ज्ञानी का भोजन ज्ञान, नानक ब्रह्म ज्ञानी का ब्रह्म त्यान। ब्रह्म ज्ञानी एक ऊपर आस, ब्रह्म ज्ञानी का नहीं विनाश। ब्रह्म ज्ञानी कै गरीबी समाहा, ब्रह्म ज्ञानी पर उपकार उमाहा। ब्रह्म ज्ञानी कै नाही धंधा, ब्रह्म ज्ञानी ले तावत बंधा। ब्रह्म ज्ञानी कै होए सो भला, ब्रह्म ज्ञानी सो फल फला। ब्रह्म ज्ञानी संग सगल उधार, नानक ब्रह्म ज्ञानी जपै सगल संसार। ब्रह्म ज्ञानी कै एक रंग, ब्रह्म ज्ञानी कै बसै प्रभ संग। ब्रह्म ज्ञानी कै नाम आधार, ब्रह्म ज्ञानी कै नाम परवार। ब्रह्म ज्ञानी सदा साध जागत, ब्रह्म ज्ञानी अहंग बुद्ध त्यागत। ब्रह्म ज्ञानी कै मन परमानंद, ब्रह्म ज्ञानी कै घर सदा आनंद। ब्रह्म ज्ञानी सुख सहज निवास, नानक ब्रह्म ज्ञानी का नहीं विनाश। ब्रह्म ज्ञानी ब्रह्म का बेता, ब्रह्म ज्ञानी एक संग हेता। ब्रह्म ज्ञानी कै होए अचिंत, ब्रह्म ज्ञानी का निर्मल मंत। ब्रह्म ज्ञानी जिस करै प्रभ आप, ब्रह्म ज्ञानी का बड़ प्रताप। ब्रह्म ज्ञानी का दर्श बड़ भागी पाइय, ब्रह्म ज्ञानी को बाल बाल जाइय। ब्रह्म ज्ञानी को खोजे महेश्वर, नानक ब्रह्म ज्ञानी आप परमेश्वर। ब्रह्म ज्ञानी की कीमत नाहे, ब्रह्म ज्ञानी कै सगल मन माहे। ब्रह्म ज्ञानी का कौन जाने भेद, ब्रह्म ज्ञानी को सदा आदेश। ब्रह्म ज्ञानी का कथया ना जाए अध्याखर, ब्रह्म ज्ञानी सर्व का ठाकुर। ब्रह्म ज्ञानी की मित कौन बखान, ब्रह्म ज्ञानी की गत ब्रह्म ज्ञानी जान। ब्रह्म ज्ञानी का अंत न पार, नानक ब्रह्म ज्ञानी को सदा नमस्कार। ब्रह्म ज्ञानी सब सृष्ट का करता, ब्रह्म ज्ञानी साध जीवै नहीं मरता। ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता। ब्रह्म ज्ञानी अनाथ का नाथ, ब्रह्म ज्ञानी का सब ऊपर हाथ। ब्रह्म ज्ञानी का सगल आकार, ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी सलोक। पुरत हरै जो अंतर नाम, सर्व मैं पिखै भगवान। निमुख निमुख ठाकुर नमस्कार, नानक ओह अपरस सगल निसतारै। अष्टपदी मिथ्या नाही रसना परस, मन मैं प्रीत निरंजन दर्स। पर त्रै रूप न पेखै नेत्र, साध की टहल संत संग हेत। करन न सुनै काहू की निंदा, सब ते जानै आपस को मंदा। गुर प्रसाद बिखिया पर हरै, मन की बाशना मन ते टरै। इंद्री जित पंच दुख ते रहत, नानक कोट मध्ये को ऐसा अपरस। बैसनो सो जिस ऊपर सो प्रसन्न, बिसन की माया ते होए भिन्न। कर्म करत हो वै नेह कर्म, तिस बैसनो का निर्मल धर्म।
ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਓ ਵੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪੁਰਾਣ ਸਿਮਰਤ ਬੂਜੈ ਮੂਲ ਸੂਖਮ ਮੈਂ ਜਾਣੈ ਅਸਥੂਲ ਚੌਹ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਤ ਮੁਗਦ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ ਆਪਣੇ ਦਾਸ ਕਉ ਆਪ ਕਿਰਪਾ ਕਰੈ ਤਿਸ ਦਾਸ ਕਉ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ ਹੋਏ ਆਨਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਿਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਪਹੇ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਤਹਰੈ ਕਈ ਕੋਟ ਕਬ ਕਾਬ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾਂਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪਰਦੇਸ਼ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਿਆਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸੁਵਰਨ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੈ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁਜੋ ਨਹੀਂ ਫੇਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਥੱਕ ਪਾਹੇ
ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋ ਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸਨ ਪ੍ਰਭ ਪਿਆਸ, ਤਿਨ ਕਉ ਮਿਲਿਓ ਪ੍ਰਭ ਅਬਿਨਾਸ, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਬਿਸਥਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਏਕ ਏਕ ਓਂਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕੋ ਸਾਸ ਸਾਸ ਸਮਾਰੇ, ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ ਸਲੋਕ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਨ ਹੈ ਜਲ ਸਲ ਮਹੀਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿੰਨ ਮੈਂ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛੁ ਪਾਰਾ ਵਾਰਾ, ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਆ ਸਮਾਈ, ਪ੍ਰਭ ਭਾਵੈ ਮਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਾਨੁਖ ਤੇ ਕਿਆ ਹੋਇ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕੇ ਛਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੈ ਭੂਲਾ ਦੈਦ ਸਤਾਵੈ, ਨਿਮਖ ਮਾਹੇ ਚਾਰ ਕੁੰਠ ਫੇਰੇ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੈ ਤਿਸ ਪ੍ਰਗਟਾਵੈ, ਜਾ ਕਉ ਆਪਣੀ ਕਰੈ ਬਖਸੀਸ, ਤਾਕਾ ਲੇਖਾ ਨਾ ਗਣੈ ਜਗਦੀਸ, ਜਿਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ, ਇਸਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਉ, ਜੋ ਤਿਸ ਭਾਵੈ ਸੋਈ ਫੁਨ ਥੀਉ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਪ ਆਕਾਸ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹੈ ਬਡ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸਾ ਚੁਕਾ ਹੈ, ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜਿਉਨ ਭਰ ਮੈਂ ਭਰ ਮੀਆ, ਨਾਨਾ ਰੂਪ ਜਿਉਂ ਸੁਆਂਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਜਿਉ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗਤ ਏ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਾਧ ਕੁਰਬਾਨ, ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ
ਜਿਸਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰਗਰ ਬਾਵੈ ਤ੍ਰਿਣ ਸਮਾਨ ਕਾਸ਼ੋ ਸੰਗ ਨ ਜਾਵੈ ਬਹੁ ਲਸ ਕਰ ਮਾਨੁਖ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਨ ਨਾਨਕ ਦਰਗੈ ਪ੍ਰਵਾਨ ਕੋਟ ਕਰਮ ਕਰੇ ਹਉ ਧਾਰੇ ਸ਼ਰਮ ਪਾਵੈ ਸਗਲੇ ਬਿਰ ਥਾਰੇ ਅਨੇਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨੇਕ ਯਤਨ ਕਰ ਆਤਮ ਨੈਂਦਰ ਵੈ ਹਰ ਦਰਗੈ ਕਹੋ ਕੈਸੀ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮਹਿ ਫਿਰਤਾ ਜਬ ਤਹਾਰੈ ਕੋ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਖ ਕੋ ਉਠਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨੇਕ ਭੋਗ ਵਿਖਿਆ ਤੇ ਕਰੈ ਨਹਿ ਤ੍ਰਿਪਤ ਆਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਥੀ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਵਨ ਕਰਨੇ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੇ ਬਵੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਨ ਬਿਸਥਾਰ ਸਭ ਕਾਸ਼ ਉਸ ਕਾ ਉਹ ਕਰਨੈ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਥਨੰਤਰ ਏਕੈ ਸੋਏ ਆਪੋ ਨੇ ਚਾਲੇ ਤੋ ਆਪ ਕਰਨੈ ਹਾਰ ਕਉਤਕ ਕਰੈ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਧੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੂਖਨ ਆਰ ਜਾ ਘਟੈ ਸੰਤ ਕੈ ਦੂਖਨ ਜਮ ਤੇ ਨਹੀਂ ਛੁਟੈ ਸੰਤ ਕੈ ਦੂਖਨ ਸੁਖ ਸਭ ਜਾਏ ਸੰਤ ਕੈ ਦੂਖਨ ਨਰਕ ਮੈਂ ਪਾਏ ਸੰਤ ਕੈ ਦੂਖਨ ਮਤ ਹੋਏ ਮਲੀਨ ਸੰਤ ਕੈ ਦੂਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੈ ਨਾ ਕੋਏ ਸੰਤ ਕੈ ਦੂਖਨ ਥਾਨ ਭ੍ਰਸ਼ਟ ਹੋਏ ਸੰਤ ਕ੍ਰਿਪਾਲ ਕ੍ਰਿਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੂਖਨ ਤੇ ਮੁਖ ਭਵੈ ਸੰਤਨ ਕੈ ਦੂਖਨ ਕਾਗ ਜਿਉ ਲਵੈ ਸੰਤਨ ਕੈ ਦੂਖਨ ਸਰਪ ਜਿਉਨ ਪਾਏ ਸੰਤ ਕੈ ਦੂਖਨ ਤਿਰਗਤ ਜੋਨ ਕਿਰਮਾਏ ਸੰਤਨ ਕੈ ਦੂਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੂਖਨ ਸਭ ਕੋ ਛਲੈ ਸੰਤ ਕੈ ਦੂਖਨ ਤੇਜ ਸਭ ਜਾਏ ਸੰਤ ਕੈ ਦੂਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਪਹੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਤਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾਂ ਹਤਿਆਰਾ ਸੰਤ ਕਾ ਨਿੰਦਕ ਪਰਮੇਸੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ
संत की निंदक को सर्ब रोग, संत की निंदक को सदा बिजोग, संत की निंदा दुख मैं दुख, नानक संत पावे ता उसका भी होय मोख। संत का दुखी सदा अपवित, संत का दुखी किसे का नहीं मित, संत के दुखी को डान लागे, संत के दुखी को सब त्यागे। संत का दुखी महा अहंकारी, संत का दुखी सदा बिकारी, संत का दुखी जन्म मरै, संत की दुख ना सुख ते टरै, संत के दुखी को ना ही ठाउ, नानक संत पावे तां लय मिलाए। संत का दुखी अत बीच ते टूटे, संत का दुखी कितै काज ना पहुंचै, संत के दुखी को उद्यान प्रमाई है, संत का दुखी उजड़ पाई है, संत का दुखी अंतर ते थोथा, ज्यों सास बिना मृतक की लोथा। संत के दुखी की जड़ की सुनाहे, आपन बीज आपे ही खाहे। संत के दुखी कहो अवर न रखन हार, नानक संत पावे तां लै उबार। संत का दुखी इउं बेल लाए, ज्यों जल बिहून मछली तड़फड़ाए, संत का दुखी भूखा नहीं राजा, ज्यों पावक ईंधन नहीं तरापै। संत का दुखी छुटै केला, जो बुआड़ ते लखे तमाहे दोहेला, संत का दुखी धर्म ते रहतो, संत का दुखी सत मिथ्या कहतो, किरत निंदक का तुर ही पाया, नानक जो तिस भावै सोई थिया। संत का दुखी बिगड़ रूप होए जाए, संत के दुखी को दरगह मिले सजाए, संत का दुखी सदा सहकाई है। संत का दुखी ना मरे ना जीवाई है, संत के दुखी की पूजे ना आसा, संत का दुखी उठ चले निराशा। संत का दुख ना त्रष्ट है कोई, जैसा पावे तैसा कोई होए, पया किरत ना मेट है कोई, नानक जाने सच्चा सोए। सब घट तिस प्यो करने हार, सदा सदा तिस को नमस्कार, प्रभु की उस्तत करो दिन रात, तिसे त्यावो सास गिरास। सब काश वरतै तिसका किया, जैसा करे तैसा कोथिया। अपना खेल आप करने हार, दूसर कौन कहे बिचार, जिसनों कृपा करे तिसो आपन नाम दे, बड़भागी नानक जन से सलोक। तजो सियानप सुरजनौ, सिमरौ हर हर राय, एक आस हर मन रखौ, नानक दुख परम हो जाए अष्टपदी। मानक की टेक वृथि सब जान, देवन को एक है भगवान, जिसके दिए रहे अघाए, बाहुर न तृष्णा लग आए, मारे राख है एको आप, मानुख कह कृष्णा ही हाथ, तिसका हुक्म बूझ सुख होए, तिसका नाम रख कंठ परोए, सिमर सिमर सिमर प्रभ सोए, नानक बिघन न लाग कोए। पुस्तक मन मैं कर निरंकार, कर मन मेरे सत व्यवहार, निर्मल रसना अमृत पियो, सदा सुहेला कर ले जियो। नैनो पेख ठाकुर का रंग, साध संग बिन सह सब संग, चरण चलो मार्ग गोबिंद, मिटै पाप जपिए हर बिंद। कर हर कर्म श्रवण हर कथा, हर दरगह नानक उजल मथा, बटभागी ते जन जग माहे, सदा सदा हर के गुण गाहे, राम नाम जो करे विचार, से तनवंत गनी संसार। मान तान मुख बोले हर मुखी, सदा सदा जानो ते सुखी, एको एक एक पछाने इत उत कियो सो जी जाने, नाम संग जिस का मन मानिया, नानक तिनै निरंजन जानिया। गुरप्रसाद आपन आप सुझ है, तिसकी जानो तृष्णा बुझ है, साध संग हर हर जस कह तो, सर्ब रोग त्यो हर जन रह तो। आन दिन कीर्तन केवल बख्यान, ग्रस्त मैं सोई निर्बान। एक ऊपर जिस जन की आसा, तिसकी कटिया जम की फासा, पार ब्रह्म की जिस मन भूख, नानक तिसह न लागै दुख। जिस कौ हर प्रभ मन चित आवै, सो संत सुहेला नहीं डुलावै, जिस प्रभ अपना कृपा करै, सो सेवक कहो किस ते डरै। जैसा सा तैसा दृष्टाया, अपने कार्य में आप समाया, सोदत सोदत सोदत सीजिया, गुरप्रसाद तत सब बूजिया, जब देखो तब सब किश मूल, नानक सो सूखम सोई असथूल। नह किश जन मै नह किश मरै, आपन चले तो आप ही करै, आवन जावन दृष्ट अन दृष्ट, आज्ञाकारी धारी सब सृष्ट।
ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਉਥਾਪ ਅਬਿਨਾਸੀ ਨਾਹੀ ਕਿਸ ਖੰਡ ਧਾਰਨ ਧਾਰ ਰਹਿਉ ਬ੍ਰਹਿਮੰਡ ਅਲਖ ਅਪੇਵ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੁਸੁਭਾਵੰਤ ਸਗਲ ਸੰਸਾਰ ਉਧਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬਡ ਪਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਣੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾਥ ਹੈ ਸਾਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ ਆਪ ਸਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾਕੈ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕੇਸ਼ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਿਛੁ ਤੀਰਥ ਸਕਾਦੀ ਆਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹੇ ਦਾਤਾਰ ਤਿਸ ਦਿਨ ਹਾਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਤੂਟੈ ਹਉ ਰੋਗ ਨਾਨਕ ਸੋ ਜਨ ਸਦਾ ਆਰੋਗ ਜਿਉ ਮੰਦਰ ਕਉ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਜਿਉ ਪਾਖਾਣ ਨਾਵ ਚੜ ਤਰੈ ਪ੍ਰਾਣੇ ਗੁਰ ਚਰਨ ਲਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਵਣਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਾਸ਼ ਕਰੈ ਸੋਈ ਸੁਖ ਮਾਨ ਭੁਲਾ ਕਾਹੇ ਫਿਰੈ ਅਜਾਨ ਕੌਣ ਬਸ ਆਈ ਤੇਰੈ ਸੰਗ ਲਪਟ ਰਹਿਉ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਤ ਸੇ ਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਪਸੰਤੈ ਸੰਗਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੈ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਧਾਕੈ ਸਤਬਲਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕਹੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਿਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੂਖ ਨਾਨਕ ਤੇਹ ਪਾਇਆ ਮਿਰਤਕ ਕੋ ਜੀ ਵਲ ਨਹਾਰ ਭੂਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਸ ਤਿਸ ਕਾਉ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੇ ਹੋਲੋਏ ਜਾ ਕੈ ਹਿਰਦੈ ਏਕੋ ਹੋਏ ਸੱਚ ਕਰਣੀ ਸੱਚ ਤਾਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕੇਸ਼ ਤ੍ਰੇਹੁ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮੈ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛੁ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ
ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧੁ ਤੇਰੇ ਕੀ ਚਰਣੀ ਪਾਉ ਨਾਨਕ ਕੈ ਮਨ ਇਹੋ ਨਰਾਉ ਮਨ ਸਾ ਪੂਰਨ ਸਰਣਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾਂ ਕਾ ਨੇਤਰ ਫੂਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪੁਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤਿਹਾ ਵੈਸੇ ਤੇਹੋ ਗੁਣ ਮੈਂ ਜਾਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨ ਆਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਇਕ ਰੰਗ ਨਾਨਾ ਬਿਦ ਕੀ ਨੋ ਬਿਸਥਾਰ ਪ੍ਰਭ ਅਭਿਨਾਸੀ ਏਕ ਓਂਕਾਰ ਨਾਨਾ ਚਾਲਿਤ ਕਰੇ ਖਿਨ ਮਾਹੇ ਪੂਰ ਰਹੇ ਓ ਪੂਰਨ ਸਭ ਠਾਏ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੈ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਤਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਇ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੈ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸੁਆਦ ਪ੍ਰਭ ਕੇ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸਾਚੋ ਹੈ ਭੇ ਸਾਚੋ ਨਾਨਕ ਹੋਸੀ ਭੇ ਸਾਚੋ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਕੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕਉ ਭਿਨ ਨ ਕਹਿਣਾ ਜਾਈ ਬੂਝੈ ਬੂਜਨ ਹਾਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕੋ ਪ੍ਰਪਾਲਨ ਹਾਰਾ ਸੇਵਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸਨ ਕਾਢਤ ਆਪ ਤਾਕੋ ਰਾਖਤ ਦੇ ਕਰ ਹਾਥ
मानस जतन करत बपांत तिसके कर तब बिरथे जात मारे न रख अवर न कोय सर्व जिया का रखा सोए काहे सोज करे रे प्राणी जप नानक प्रभ अलख बिडाणी बारं बार बार प्रभ जपी है पी अमृत एहो मन तन त्रपी है नाम रतन जिन गुरमुख पाया तिस केश अवर नाही दृष्टाया नाम धन नामो रूप रंग नामो सुख हर नाम का संग नाम रस जो जन त्रिपताने मन तन नामे नाम समाने उठत बैठत सो

ਪਛਾਤਾ ਸੂਜਨ ਸਰਬ ਥੋਕ ਕਰਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੇ ਦਰਸ ਸਭ ਪਾਪ ਮਿਟਾਵੈ ਅਵਰ ਸਿਆਨ ਪਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹੀਂ ਕਾਮੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤ ਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਾਨ ਜਨ ਮਹਿ ਪਾਰ ਬ੍ਰਹਮ ਏ ਕਹਿ ਆਪ ਨਹੀਂ ਕਛੁ ਭਰਮ ਸਹਸ ਸਿਆਣਪ ਲਇਆ ਨ ਜਾਈਐ ਨਾਨਕ ਐਸਾ ਗੁਰ ਬਡ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਆਖਿਓ ਜਾ ਕਾ ਮੰਤ੍ਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹ ਪਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਬਬੇਕ ਕਾਹੂ ਬੋਲ ਨਾ ਪਹੁਚਤ ਪ੍ਰਾਣੀ ਆਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੈ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੁ ਜਾਕੇ ਮਨ ਪ੍ਰਗਟੇ ਗੁਣ ਤਾਸੁ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਆਨੰਦ ਭਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਆਂਦੇ ਸੀ ਸਾਧੂ ਕੇ ਪੂਰਨ ਉਪਦੇਸੇ ਭਾਉ ਚੁਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਤਹਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਹੀ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੇ ਕਲ ਧਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਬਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਤ ਮੈਂ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੂ ਨਾਮ ਹਰ ਵਥ ਇਹੋ ਧਨ ਸਾਂਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉਠ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪਰ ਬੋਧ ਹਰ ਕੈ ਨਾਏ ਦਹਿ ਦਿਸ ਧਾਵਤ ਆ ਬੈਠਾਏ।

बेगन न लागै कोई, जाकै हृदय बसै हर सोए। काल ताती ठंडा हर नाओ, सिमर सिमर सदा सुख पाओ। भाओ बिनसै पूरन होए आस, भगत पाए आत्म प्रकाश। तित घर जाए बसै अबिनासी, कहो नानक काटी जम फासी। तत विचार कह जन साचा, जन्म मरै सो काचो काचा। आवागवन मिटै प्रभ सेव, आप त्याग शरण गुरुदेव। इयों रतन जन्म का हुए उधार, हर हर सिमर प्राण आधार। अनेक उपावना छूटन हारे, सिमरत शास्त्र वेद विचारे। हर की भगत करो मन लाए, मन बंशत नानक फल पाए। संग न चालस तेरे तना, तू क्या लपटावै मूर्ख मना। सुत मीत कुटुंब अरबनता, इनते कहो तुम कवन सनाथा। राज रंग माया बिसथार, इनते कहो कवन छुटकार। आसो हस्ती रथ असवारी, झूठा डंप झूठ पासारी। जैन दिए तिस बुझै ना बेगाना, नाम विसार नानक पछताना। गुर की मत तू ले आने, भगत बिना बोडू बेस्याने। हर की भगत करो मन मीत, निर्मल होए तुम्हारो चीत। चरण कमल राखू मन माहे, जन्म जन्म के किल बिख जाहे। आप जप हो अवरा नाम जपावहो, सुनत कहत रहत गत पावहो। सार भूत सत हर को नाओ, सहस भाए नानक गुण गाओ। गुण गावत तेरी उतरस मैल, बिनस जाए हो मैं बिख फैल। कोहे अचिंत बसै सुख नाल, सास करास हर नाम संभाल। शाड सयानप सगली मना, साध संग पावै सच तना। हर पूंजी सांच करो व्यवहार, इहां सुख दरगा जयकार। सर्ब निरंतर एको देखो, कहो नानक जाकै मस्तक लेखो। एको जप एको सालाहे, एक सिमर एको मन आहे। एक सके गुण गाओ अनंत, मन तन जाप एक भगवंत। एको एक एक हर आप, पूरन पूर रहो प्रभ व्याप। अनेक बिसथार एक ते पहे, एक आराध पराशत गए। मन तन अंतर एक प्रभ राता, गुर प्रसाद नानक एक जाता। श्लोक फिरत फिरत प्रभ आया, परया तौ सरनाए। नानक की प्रभ बेनती, अपने भगती लाए। अष्टपदी जाचक जन जाचै प्रभ दान, कर कृपा देवो हर नाम। साध जना की मांगो तूर, पार ब्रह्म मेरी श्रद्धा पूर। सदा सदा प्रभ के गुण गावो, सास सास प्रत प्रभ तुम्हें प्यावो। चरण कमल सिउ लागै प्रीत, भगत करो प्रभ की नित नीत। एक ओट एको आधार, नानक मांगै नाम प्रभ सार। प्रभ की दृष्ट महा सुख होए, हर रस पावै बिरला कोए। जिन चाखिया से जान त्रिपताने, पूर्ण पुरख नहीं डोलाने। सुपार परे प्रेम रस रंग, उपजै चाओ साधक संग। परे सरन आन सब त्याग, अंतर प्रगास आन दिन लिव लाग। बट भागी जपया प्रभ सोए, नानक नाम रते सुख होए। सेवक की मनसा पूरी पही, सतगुर ते निर्मल मत लई। जन को प्रभ होयो दयाल, सेवक कीनो सदा निहाल। बंधन काट मुकत जन पहया, जन्म मरण दुख भ्रम गया। इश पुनी सरधा सब पूरी, रब रहया सद संग हजूरी। जिसका सातन लिया मिलाए, नानक भगती नाम समाए। सो क्यों बिसरै जे काल ना पानै, सो क्यों बिसरै जे किया जानै। सो क्यों बिसरै जिन सब किश दिया, सो क्यों बिसरै जे जीवन जिया। सो क्यों बिसरै जे अगन मैं राखै, गुर प्रसाद को बिरला लाखै। सो क्यों बिसरै जे बिख ते काटै, जन्म जन्म का टूटा गांडै। गुर पूरै तत इह बुझाया, प्रभ अपना नानक जन तिहाया। साजन संत करो एहो काम, आन त्याग जपहु हर नाम। सिमर सिमर सिमर सुख पावो, आप जपो अवरा नाम जपावो। भगत पहाय तरिय संसार, बिन भगती तन हो सीशार।
ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆਉ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੇ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਗਿਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਇਆ ਤਾਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਏਕਾਸ਼ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਮਾਤ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋਖ ਕਹੋ ਕਿਸੇ ਵਿਆਪਤ ਜਬ ਆਪਣ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ ਜਬ ਏਕੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸੇਵ ਸਕਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲੇ ਤੋ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾ ਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜਹਿ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜਹਿ ਨਿਰੰਜਨ ਨਿਰੰਕਾਰ ਨਿਰਬਾਨ ਤਹਿ ਕੌਣ ਕੌ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤਹਿ ਛਲ ਛਿਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ ਜੈ ਸਰਬ ਕਲਾ ਆਪੇ ਪ੍ਰਬੀਨ ਤਹ ਬੇਦ ਕਤੇਵ ਕਹਾ ਕੋ ਚੀਨ ਜਬ ਆਪਣ ਆਪ ਆਪ ਉਰ ਧਾਰੈ ਤਉ ਸਗਨ ਆਪ ਸਗਨ ਕਹਾ ਵਿਚਾਰੈ ਜੈ ਆਪਣ ਊਚ ਆਪਣ ਆਪ ਨੇਰਾ ਤਹਿ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੇ ਗਤ ਜਨ ਆਪ ਜਹਿ ਅਛਲ ਅਛੇਦ ਅਭੇਦ ਸੁਮਾਇਆ ਊਹਾ ਕਿਸੈ ਬਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇਹੋ ਗੁਣ ਕਾ ਨਾਹੀ ਪ੍ਰਵੇਸ਼ ਜਹਿ ਏਕੈ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹਿ ਆਪਣ ਆਪ ਆਪ ਪਤਿਆਰਾ ਤਹਿ ਕੌਣ ਕਥੈ ਕੌਣ ਸੁਣਨੇ ਹਾਰਾ ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕਉ ਆਪੇ ਪਹੁਚਾ ਜਹਿ ਆਪ ਰਚਿਓ ਪ੍ਰਪੰਚ ਆਕਾਰ ਤੇਹੋ ਗੁਣ ਮੈਂ ਕੀਨੋ ਬਿਸਥਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਸ਼ਾਵਤ
ਆਲ ਜਾਲ ਮਾਇਆ ਜੰਜਾਲ ਹਮੈ ਮੋਹ ਭਰਮ ਪਹਿ ਭਾਰ ਦੁਖ ਸੁਖ ਮਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਭਗਤ ਭਗਤ ਤਹ ਆਪ ਜਹ ਪਸਰੇ ਪਸਾਰ ਸੰਤ ਪ੍ਰਤਾਪ ਦੋਹੂ ਪਾਕ ਕਾਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕੌਤੁਕ ਕਰੈ ਆਨੰਦ ਚੋਜ ਆਪੇ ਰਾਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਨ ਨਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾ ਅਗਨਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ ਆਪੇ ਏਕੋ ਆਪ ਵਿਸਥਾਰ ਜਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ ਆਪਨੇ ਭਾਣੈ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨਹੋਂ ਬਿਸਾਰੈ ਤਿਸ ਤਾਜ ਆਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਨੈ ਆਪ ਅੰਤਰ ਜਾਮੇ ਰਹਿਓ ਬਿਆਪ ਪ੍ਰਤਪਾਲੈ ਜੀ ਅਨੁਭਵ ਭਾਂਤ ਜੋ ਜੋ ਰਚਿਓ ਸੋ ਤਿਸੈ ਤਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੀ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਨਿਆ ਜਨ ਲਾਗਾ ਹਰ ਇਕ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕਉ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕਹਿ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਆਨੰਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀ ਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭ ਪੇਖੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੋਏ ਲਿਹੁ ਸਵਾਰ ਰਾਮ ਨਾਮ ਅੰਤਰ ਉਰ ਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪਰੀਖਿਆ ਮਨ ਧਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਾ ਨਿਭੈ ਖੇਪ ਤੁਮਾਰੀ ਏ ਕਾਟੇ ਕਰਖੋ ਮਨ ਮਾਹੇ ਨਾਨਕ ਬਹੂਰ ਨਾ ਆਵੈ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਭਰੈ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਈ ਨਾ ਪਹੁੰਚਨ ਹਾਰ ਸਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਹਿਤ ਸ੍ਰਿਸ਼ਟ ਚਰਨ ਕਮਲ ਜਾ ਕੇ ਆਲੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾਂ ਕੈ ਨਿਕਟ ਨ ਆਵਤ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਤਿਹਾਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸੁ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸੁ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਟ ਮਾਹੇ ਅਨੇਕ ਰੰਗ ਨਾਨਾ ਦ੍ਰਿਸ਼ਟਾਹੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿਨ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦੇਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਬਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
बान तिन पर्बत है पार ब्रह्म, जैसी आज्ञा तैसा कर्म, पौन पणि बैसंत्र माहे, चार कुंट दह दिसे समाहे, तिस ते भिन्न नहीं कोठाओ, गुरप्रसाद नानक सुख पाओ। वेद पुराण सिमरत मैं देख, ससियर सूर नखियत्र मैं एक, बाणी प्रभ की सब को बोले, आप अडोल ना कब हूं डोले, सर्ब कला कर खिले खेल, मोल ना पाये गुणे अमोल, सर्ब ज्योत मैं जाकी ज्योत, धार रहो स्वामी ओत पोत, गुर प्रसाद भरम का नास, नानक तिन मैं एहो विश्वास। संत जना का पेखन सब ब्रह्म, संत जना कै हृदय सब धर्म, संत जना सुने शुभ बचन, सर्ब व्यापी राम संग रचन, जिन जाता तिस किए रहत, सत बचन साधु सब कहत, जो जो होए सोई सुख माने, करन करावन हार प्रभ जाने, अंतर बसे बाहर भी ओही, नानक दर्शन देख सब मोही, आप सत किया सब सत, तिस प्रभ ते सगली उत्पत, तिस भावे ता करे बिस्थार, तिस भावे ता एक अंकार, अनेक कला लखी नह जाए, जिस भावे तिस लय मिलाए। कवन निकट कवन कहिए दूर, आपे आप आप भरपूर, अंतर्गत जिस आप जनाए, नानक तिस जन आप बुझाए, सर्वभूत आप वरतारा, सर्वनैन आप पेखनहारा, सगल समग्री जाका तना, आपन जस आप ही सुना, आवन जान एक खेल बनाया, आज्ञाकारी कीनी माया, सब कै मध अलिप तोरा है, जो किश कहना सो आपे कहै, आज्ञा आवै आज्ञा जाए, नानक जा पावै तां लै समाए, इस ते होए सुना ही बुरा, ऊरै कहो किनै काश करा, आप भला करतूत आत नीकी, आपे जानै अपने जी की, आप साच धारी सब साच, ओत पोत आपन संग राच, ताकी गत मित कही न जाए, दूसर होए तां सोजी पाए, तिसका किया सब परवान, गुर प्रसाद नानक एहो जान, जो जाने तिस सदा सुख होए, आप मिलाए लए प्रभ सोए, ओहो धनवंत कुलवंत पतवंत, जीवन मुक्त जिस हृदय भगवंत, धन धन धन जन आया, जिस प्रसाद सब जगत तराया, जन आवन का एह सुआओ, जन कै संग चित आवै नाओ, आप मुकत मुकत करे संसार, नानक तिस जन कौ सदा नमस्कार। श्लोक पूरा प्रभ आराध्या, पूरा जाका नाओ, नानक पूरा पाया पूरे के गुण गाओ, अष्टपदी पूरे गुर का सुन उपदेश, पार ब्रह्म निकट कर पेखो, सास सास सिमरो गोबिंद, मन अंतर की उतरे चिंद, आस अनित त्यागो तरंग, संत जना की धूर मन मांगो, आप छोड़ बेनती करहो, साध संग अग्न सागर तरहो, हर तन के भर लेहो भंडार, नानक गुर पूरे नमस्कार, खेम कुशल सहज आनंद, साध संग भाज परमानंद, नरक निवार उधारो जियो, गुण गोबिंद अमृत रस पियो, चित चित वाहो नारायण एक, एक रूप जाके रंग अनेक, गोपाल दमोदर दीन दयाल, दुख भंजन पूरन कृपाल, सिमर सिमर नाम बारंबार, नानक जी का यह आधार, उत्तम सलोक साध के बचन, अमलीक लाल एह रतन, सोनत कमावत हो तो उधार, आप तरह जो कह निस्तार, सफल जीवन सफलता का संग, जाके मन लागा हर रंग, जय जय शब्द अनाहद वाजै, सुन सुन आनंद करे प्रभ गाजै, प्रगटे गोपाल महात कै माथे, नानक उधरे तिन कै साथे, सरन जोग सुन सरणी आए, कर कृपा प्रभ आप मिलाए, मिट गए पैर पहे सब रेन, अमृत नाम साध संग लैन, सुप्रसन्न पहे गुरुदेव, पूरन होई सेवक की सेव, आल जंजाल बिकारते रहते, राम नाम सुन रसना कहते, कर प्रसाद दया प्रभ तहारी,
नानक निबही खेप हमारी, प्रभ की उस्तत करहो संत मीत, सावधान एकाग्र चीत, सुख मनी सहज गोबिंद गुण नाम, जिस मन बसै सो होत निधान, सर्ब इच्छा ताकि पूर्ण होए, प्रधान पुरख प्रगट सब लोए, सब ते ऊच पाए अस्थान, बहुर न होवे आवन जान, हर तन खाट चले जन सोए, नानक जिसे प्राप्त हुए, खेम सांत रिद नव निद, बुद्ध ज्ञान सर्ब तह सिद्ध, विद्या तप योग प्रभ ध्यान, ज्ञान श्रेष्ठ उत्तम इसनान, चार पदार्थ कमल प्रकाश, सब कै मध सगल के उदास, सुंदर चतुर तत का बेता, समदर्शी एक दृष्टिता, ए फल तिस जन कै मुख पहने, गुरु नानक नाम बचन मन सुने, एहो निधान जपै मन कोए, सब जुग मैं ताकी गत होए, गुण गोबिंद नाम तुन बाणी, सिमरत शास्त्र वेद बखाणी, सगल मतांत केवल हर नाम, गोबिंद भगत कै मन विश्राम, कोट अपराध साध संग मिटै, संत कृपा ते जम ते छुटै, जाकै मस्तक करम प्रभ पाए, साध सरण नानक ते आए, जिस मन बसै सुनै लाए प्रीत, तिस जन आवै हर प्रभ चीत, जन्म मरण ताका दुख निवारै, दुलभ देह तत्काल उधारै, निर्मल शोभा अमृत ताकी बानी, एक नाम मन माहे समानी, दुख रोग बिन से पै परम, साध नाम निर्मल ताकी कर्म, सब ते ऊच पाकी शोभा बनी, नानक एह गुण नाम सुख मनी, सब ते ऊच ताकी शोभा बनी, नानक एह गुण नाम सुख मनी सुख अमृत प्रभ नाम, भगत जना कै मन विश्राम। वाहिगुरु जी का खालसा, वाहिगुरु जी की फतेह।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਉਂ ਸਚਿਆਰਾ ਹੋਈਐ ਕਿਉਂ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ

ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏ ਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇ ਵੜਾਪ ਜਾਣੈ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਦ ਅਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੂਪ ਭੂਖ ਸਦਮਾਰ ਹੇ ਭੇਦਾ ਤੇਰੀ ਦਾਤਾਰ ਬੰਦ ਕਲਾਸੀ ਭਾਣੈ ਹੋਏ ਹੋ ਰਾਤ ਨ ਸਕੈ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੈ ਜਿਤੀਆਂ ਮੂੰਹ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇਕੇ ਈ ਕੇ ਜਿਸਨੂੰ ਬਖਸੇ ਸਿਵਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲਾ ਵਹਿ ਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੀ ਲਿਵਲਾਏ ਆਖੇ ਵੇਦ ਪਾਠ ਪੁਰਾਣੂ ਆਖੇ ਬੜੇ ਕਰਹਿ ਵਕਿਆਣੁ ਆਖੇ ਬਰਮੀ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਜਾਏ ਹਿਤੇ ਕੀਤੇ ਹੋਰ ਕਰੇ ਹਿਤਾਕ ਨ ਸਕੈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ ਸੋ ਧਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰਿਸ਼ਉ ਕਹੀਐਨ ਕਿਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਆਰੇ ਗਾਵੈ ਇੰਦਰਿੰਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸੁਮਾਤੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨਿਆ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੋ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਤੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਾਚੋਲੀ ਧਿਆਨ ਕੀ ਕਰਹਿ ਬੇਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਨੀਲ ਨਾਦ ਨਾਥ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿਦਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਚੁਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸੁ ਇੱਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਰ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਜਿਸ ਭਾਵ ਹੈ ਤਿਵੈ ਚਲਾਵੈ ਜਿਵ ਹੋਵੈ ਪੁਰਮਾਨ ਉਹ ਵੇਖੈ ਉਹਨਾ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼
आसन लोए लोए पंडार युग छिपाया सुवे कावार कर कर वे कैसर जनहार नानक सच्चे की साची कार आदेश से आदेश आद अनिल अनाद अनाथ जुग जुग एक वेश एक दूजी बो लख हे लख हो वै लखवीस लख लख गेड़ाया की है एक नाम जगदीश एक राह पथ पवड़िया चढ़िया हुए कीस सुन गल्ला आकाश की कीटा आई रीस नानक नदरी पाई है कूड़ी कूड़े ठीस आखन जोर चुपै नह जोर जोर न मंगण दे न जोर जोर न जीवन मर नह जोर जोर न राजमाल मन सोर जोर न सुरती ज्ञान विचार जोर न जुगती छुट्टै संसार जिस हाथ जोर कर वेखै सोए नानक उत्तम नीच न कोए राती रुती थिती वार पवन पानी अग्नि पाताल तिस विच धरती थाप रखी धर्मसाल तिस विच जी जुगत के रंग तिनके नाम अनेक अनंत करमी करमी हुए विचार सच्चा आप सच्चा दरबार तिथै सोहन पंच परवान नदरी कर्म पवै निसान कच पकाई उत्थै पाए नानक गया जापै जाए धर्म खंड का एहो धर्म ज्ञान खंड का आखो कर्म केते पवन पानी वैसंतर केते काण बहेश केते बरमे घाटत घड़ी है रूप रंग के वेश केतियां कर्म भूमि मेर केते केते धूप देश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दान मुनेते केते देव दानव मुन केते केते रतन समुंद केतिया खाली केतिया बाणी केते पात नरेंद केतिया सुरती सेव केते नानक अंत नंत ज्ञान खंड मह ज्ञान प्रचंड तिथै नाद विनोद कूड़ आनंद शर्म खंड की बाणी रूप तिथै घाटत घड़िए बहुत अनूप ताकिया गल्ला कथिया न जाए जी को कह पिछे पछताए तिथे घड़िए सुरत मत मन बुद्ध तिथे घड़िए सुरा सिद्धा की सुध कर्म खंड की बाणी जोर तिथे होर न कोई होर तिथे जोध महाबल सूर तिन मह राम रहा भारपूर तिथे सीतो सीता महमा माहे ताके रूप न कथने जाहे ना ओह मरहे न ठागे जाहे जिनकै राम वसै मन माहे तिथै भगत वसै के लोग करह अनंत सच्चा मन सोए सच खंड वसै निरंकार कर कर वेखै नजर निहाल तिथै खंड मंडल वर भंड जेको कथै तंत अनंत तिथै लो आकार जिव जि हुक्म तिवै तिवकार वेखै विकसै कर विचार नानक कथना करड़ा सार जत बहारा धीर सुनियार ऐरन मत वेद हथियार पौख लागन तपताऊ भांडा भवमृत ढाल घड़िए शब्द सच्ची टकसाल जिन कहो नदर करम तिनकार नानक नदरी नदर निहाल श्लोक पवन गुरु पाणी पिता माता तरत महत दिवस रात वेदाई दाया खेलै सगल जगत चंगियाईया बुरे आईया वाचे धर्म हदूर करमी आपो अपनी के नेड़े के दूर जिनी नाम ते आया गए मसक

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵ ਨਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ, ਸੁਭਨਾ ਗੱਲਾਂ ਸੁਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ। ਘਰ ਤਾਂ ਤੇਰਾ ਸਭ ਕਿਚੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਇੱਟਾ ਜਿਸਤੀਆਂ ਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੀ ਪਨ ਸਭ ਤਿਤ ਕਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ, ਪੰਚ ਜੋ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁ ਜਿਨ ਖੋਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੀ, ਸੱਚ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਦ ਵਾ ਸੁਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ। ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸਬਦ ਸੱਚਾ ਸੁਆਰਿਆ। ਕਹਿ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ, ਜਨ ਪਾਵੈ ਪਾਵੈ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰ ਹੈ, ਦਾਦੇ ਸਿੱਖ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਦੇ ਪਿਆਰੇ ਸੋਈ, ਜਨ ਪਾਵੇ ਆਵੋ ਸੰਤ ਪਿਆਰਿਓ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਭ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇ ਰਾ ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਹਣੀ, ਜਿਨੇ ਤੂੰ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਟਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੈ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕਾਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਗਮ ਗੋਚਰਾ ਤਿਰੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੀ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗ ਤੋਂ ਪਾਇਆ, ਕਹਿ ਨਾਨਕ ਤੂੰ ਸਦਾ ਵਾ ਮੈਂ ਤਿਰੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੁਧ ਉਪਾਇਕ, ਵੇਕ ਪ੍ਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨ ਜਿਸਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦਿ ਜਿਨੀ ਆਪ ਤਜਿਆ, ਹਰ ਵਾਸਨਾ ਸੁਮਾਣੀ। ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਹੇ ਤਿਉ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਿਨਾਮ ਲਾਹੀ, ਸੇ ਹਰ ਹਰ ਸਦਾ ਧਿਆਵਹਿ, ਜਿਸ ਨੂੰ ਕਥਾ ਸੁਣਾਹੇ ਆਪਣੀ,
ਸ੍ਰੀ ਗੁਰਦੁਆਰੇ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ। ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਧਨੇਰੇ ਕਰਹਿ ਗੱਲਾ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਿਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਵਿੱਤ ਸੰਗਤ ਸੁਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ, ਕਰਮੀ ਸਹਿਜ ਨਾ ਉਪਜੈ ਵਿਨ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ, ਕਰਮ ਕਮਾਏ ਸਹਿ ਸਹਿ ਜਿਉ ਮਲੀ ਨਹਿ ਕੇ ਸੰਜਮ ਧੋਤਾ ਜਾਏ, ਮਨ ਧੋ ਸ਼ਬਦ ਲਾਗੂ ਹਰਿ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾਏ। ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜਿਉ ਬੇਤਾ ਲਿਆ, ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਤ ਸਤ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀ ਹੋ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਈ ਅੰਤਰ ਆਤਮੈ ਸੰਭਾਲੀ, ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨਾ ਵਰਨਾ ਜਾਣੈ ਕੋਈ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੋਰ ਤੈ ਕੋਈ, ਪੁੱਛੋ ਵਿਵੇਕਿਆ ਜਾਏ ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ, ਜਿਨ ਕਉ ਨਜ਼ਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸੁਦਾ ਗਾਵੇ ਸੱਚੀ ਬਾਣੀ, ਸਤਿਗੁਰੂ ਬਿਨਾ ਔਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿਰ ਚਿਨਕਾ ਹਿਰਲਿਆ ਮਾਇਆ ਬੋਲਣ ਪੈਰਵਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਚਿੱਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ, ਸਭ ਛੇਤੀ ਮਨ ਮਿਲਿਆ ਸੱਚੈ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤਾ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਵੇ ਕਹਿ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ ਤੱਤੈ ਸਾਰ ਨ ਜਾਣੀ, ਤੱਤੈ ਸਾਰ ਨ ਜਾਣੀ ਗੁਰੂ ਬਾਜੋ, ਤੱਤੈ ਸਾਰ ਨ ਜਾਣੀ ਤੇ ਗੁਣੀ ਸੰਸਾਰ, ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਵਿੜਦਾਤਾ ਜਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਹੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸੁਦਾ ਸੰਭਾਲੀ ਹੈ, ਕਹਿ ਨਾਨਕੇ ਵਿੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗੁਣ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭੱਲਾ ਪਾਇਆ, ਲਿਵ ਚੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ, ਇਹ ਮਾਇਆ ਜੀ ਤਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜੀ ਨਾਲ ਲਿਵ ਲਾਗੀ ਤਿਨ ਵਿੱਚ ਇਹ ਮਾਇਆ ਪਾਇਆ, ਰੱਬ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟਹੁ ਰਹੇ ਲੋਕ ਵਿਲੜਾਇਆ, ਸਰ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚੋ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ ਅਰਵ ਸਹਿ ਮਨਿਆਏ, ਹਰੇ ਆਪ ਮੁੱਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀ ਹੋ ਲਾਹ ਖਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰੇ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ
ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ

ਬਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ।

सगल सुमगरी तुम रह सुतर तारी तुम ते हो ए सुख।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਧਾਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਏ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਿਆ ਨਿਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰੱਖ ਆਪ ਵਾਹਿਗੁਰੂ। ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਇਹ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾ, ਨਿਉਟਿਆਂ ਦੇ ਓਟ ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਤਾਰ ਪਿਤਾ ਆਪ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨੇਮ ਬਾਣੀਆਂ ਦੇ ਪਾਠ ਹੋਏ, ਅਗਾਧ ਬੋਧ ਬਾਣੀ ਦੇ ਪਾਠ ਕਰਦੇ ਆਪ ਜੀ ਕੇ ਦੱਸ ਰਹੇ ਪਾਸੋਂ ਹੋਈਆਂ ਬੇਅੰਤ ਭੁੱਲ ਆਪ ਜੀ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਗਰੀਬ ਨਿਵਾਜ। ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਨੇਮ ਸਹਿਤ ਭਰੀਆਂ, ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਚੱਲਿਆ ਕਦਮ ਦਰ ਕਦਮ ਲੇਖੇ ਵਿੱਚ ਲਾਉਣਾ, ਘਰਾਂ ਵਿੱਚ ਸੁੱਖ ਵਰਤਾਉਣੀ, ਪਰਿਵਾਰਾਂ ਦੇ ਸਿਰ ਤੇ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ। ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਸਮੂਹ ਸੰਗਤਾਂ ਵੱਲੋਂ ਤਨ ਮਨ ਧਨ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂਏ ਪਾਉਣੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ, ਭਾਵਨਾ ਸਹਿਤ ਸ਼ਰਧਾ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ ਸਤਿਗੁਰੂ ਜੀ। ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਿਵਾਜਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਦਾ ਅੰਗ ਸੰਗ ਵਰਤਣਾ ਗਰੀਬ ਨਿਵਾਜ, ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ, ਸੁੱਖ ਭਾਣੇ ਅੰਦਰ ਬਤੀਤ ਹੋਈ ਹੈ, ਤਿੰਨ ਚੜੇ ਆਪਣੇ ਭਾਣੇ ਅੰਦਰ ਸੁਖਮਈ ਆਨੰਦਮਈ ਬਤੀਤ ਕਰਵਾਉਣਾ, ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ ਆਪ ਜੀ ਕਿ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਦੀ ਗਰੀਬ ਨਿਵਾਜੀ ਕਰੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹੇ ਨੇ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇ ਵਹੋ ਤਉ ਦੁੱਧੈ ਕਉ ਜਾਵਹੁ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੁ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਗੁਰੂ ਘਰ ਦੀਆਂ ਹਾਜ਼ਰੀਆਂ ਆਪ ਜੀ ਭਰ ਰਹੇ ਹੋ। ਸਤਿਗੁਰਾਂ ਨੇ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਗੁਰਦੇਵ ਪਿਤਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਸ਼ਬਦ ਪਾਵਨ ਅੰਗ 728 ਉੱਪਰ ਦਰਜ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਤੱਤ ਰੂਪ ਬਿਆਨ ਕਰਦੇ ਹਨ, ਮੱਖਣ ਰੂਪ ਬਿਆਨ ਕਰਦੇ ਹਨ, ਅਤੇ ਮਨ ਜਿਹਦੇ ਵਿੱਚ ਉਹ ਨਾਮ ਰੂਪੀ ਤੱਤ ਨੇ ਟਿਕਣਾ ਹੈ, ਬਿਰਾਜਣਾ ਹੈ, ਉਸਨੂੰ ਇੱਕ ਭਾਂਡਾ ਸਤਿਗੁਰੂ ਦਤਾਰ ਜੀ ਤਸ਼ਬੀਹ ਕਰਦੇ ਹਨ ਕਿ ਇਹ ਭਾਈ ਇਹ ਮਨ ਰੂਪੀ ਕਾਸੇ ਅੰਦਰ ਬਰਤਨ ਅੰਦਰ ਉਹ ਪਰਮੇਸ਼ਵਰ ਦੇ ਨਾਮ ਸ਼ੁਭ ਕਰਮਾਂ ਦੀ ਜਾਗ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦਾ ਰਹਿਮਤ ਦਾ ਜੋ ਬਖਸ਼ਿਸ਼ ਦਾ ਭਾਂਡਾ ਹੈ ਉਹ ਨਿਰਮਲ ਹੋਏਗਾ, ਤਾਂ ਹੀ ਇਹਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਪਰਮਾਤਮਾ ਦੀ ਕਿਰਪਾ ਬਿਰਾਜੇਗੀ। ਇਸ ਮਨ ਨੂੰ ਵਾਹਿਗੁਰੂ ਦੀ ਕਿਰਪਾ ਨਾਲ, ਸੇਵਾ ਨਾਲ, ਸਿਮਰਨ ਨਾਲ, ਬਾਣੀ ਨਾਲ ਜਦੋਂ ਕੋਈ ਧੋ ਲੈਂਦਾ ਹੈ, ਸਵਾਰ ਲੈਂਦਾ ਹੈ, ਫਿਰ ਨਾਮ ਰੂਪੀ ਦਾਤ ਇਹਦੇ ਵਿੱਚ ਬਿਰਾਜਦੀ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ। ਸੂ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ 30 ਤਰੀਕ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਤਾਰ ਪਿਤਾ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਓ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਇਆ ਘਾਲੇ ਘਾਲਣਾ ਸਿਉਣਾ ਪਚਾਰੀਆ ਜਿਗਰਾਂ ਨੇ ਖੇੜੀਆ ਜਿੱਤ ਕੇ ਗਿਆ ਹਾਰੀਆ।

ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਗਜੀਤ ਜੋਤ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੀ ਰਹਿਮਤ ਹੋਈ ਹੈ, ਜਿਸ ਸਦਕਾ ਅਸੀਂ ਸਾਰੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਚ ਸਭਾਏਮਾਨ ਹਾਂ। ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕੀ ਬਾਣੀ ਗੁਰੂ ਕੇ ਸ਼ਬਦ ਨਾਲ ਸਾਂਝ ਪਾਉਣ ਦਾ ਸੁਭਾਗ ਮਾਲਕ ਨੇ ਬਖਸ਼ਿਸ਼ ਕੀਤਾ ਹੈ। ਤੁਰਕੀ ਬਾਣੀ ਦੇ ਸ੍ਰੀ ਅੰਮ੍ਰਿਤਮਈ ਕੀਰਤਨ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦੇ ਜਥੇ ਪਾਸੋਂ ਆਪ ਸਰਵਣ ਕਰ ਰਹੇ ਸੋ, ਉਪਰੰਤ ਰੋਜ਼ਾਨਾ ਦੀ ਤਰ੍ਹਾਂ ਗੁਰੂ ਪਾਤਸ਼ਾਹ ਜੀ ਵੱਲੋਂ ਅੰਮ੍ਰਿਤ ਵੇਲੇ ਪ੍ਰਕਾਸ਼ਮਈ ਹੋਣ ਵੇਲੇ ਸਭ ਤੋਂ ਪਹਿਲਾਂ ਹੁਕਮਨਾਮਾ ਸੰਦੇਸ਼ ਸੰਗਤਾਂ ਦੇ ਨਾਮ ਜੋ ਜਾਰੀ ਕੀਤਾ ਹੈ, ਉਸ ਦੀ ਵਿਚਾਰ ਆਪਾਂ ਰੋਜ਼ਾਨਾ ਦੀ ਤਰ੍ਹਾਂ ਅੱਜ ਕਰਨ ਜਾ ਰਹੇ ਹਾਂ। ਸਤਿਗੁਰੂ ਜੀ ਨੇ ਆਪਣੀ ਤਮੁੱਚੀ ਬਾਣੀ ਵਿੱਚ ਵਾਰ ਵਾਰ ਨਿਰੰਕਾਰ ਦੇ ਨਾਮ ਦਾ, ਫੋਕਟ ਕਰਮਾਂ ਦਾ, ਸਤਸੰਗਤ ਦਾ, ਗੁਰਮੁਖ ਦਾ, ਮਨਮੁਖ ਦਾ ਜ਼ਿਕਰ ਕੀਤਾ ਹੈ ਤੇ ਪ੍ਰੇਰਨਾ ਸਹਿਤ ਕਹਿਣ ਦਾ ਯਤਨ ਕੀਤਾ, ਸਮਝਾਉਣ ਦਾ ਯਤਨ ਕੀਤਾ ਕਿ ਮਨਮੁਖ ਤੋਂ ਗੁਰਮੁਖ ਕਿਵੇਂ ਬਣਿਆ ਜਾਣਾ ਹੈ। ਕੋਟ ਦੀ ਸੰਗਤ ਤਿਆਗ ਕੇ ਸਤ ਦੇ ਸੰਗੀ ਕਿਵੇਂ ਬਣਿਆ ਜਾਣਾ ਹੈ। ਮਨੁੱਖਾਦੇਹੀ ਦਾ ਅਸਲ ਮਕਸਦ ਕੀ ਹੈ, ਉਹ ਪ੍ਰਾਪਤ ਕਿਵੇਂ ਹੋਵੇ, ਉਹਦਾ ਮਾਰਗ ਕੀ ਹੈ, ਸੁਖੈਨ ਰਸਤਾ ਕਿਹੜਾ ਹੈ, ਤੇ ਜਿਹਦੀ ਪੂਜਾ ਕਰਨੀ ਹੈ ਉਹਦਾ ਸਰੂਪ ਕਿਹੋ ਜਿਹਾ ਹੈ, ਉਹ ਕਿਹੜੇ ਰੰਗ ਭੇ ਕੀ ਹੈ, ਉਹਦਾ ਅਸਲ ਵਜੂਦ ਉਹਦਾ ਜ਼ਿਕਰ ਕੀਤਾ ਹੈ। ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਕਿਉਂਕਿ ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਰਾਗ ਸੂਹੀ ਦਾ ਪਹਿਲਾ ਸ਼ਬਦ ਹੈ ਅਤੇ ਹਰ ਰਾਗ ਦੀ ਸ਼ੁਰੂਆਤ ਵਿੱਚ ਸੱਚੇ ਪਾਤਸ਼ਾਹ ਜੀ ਨੇ ਮੂਲ ਮੰਤਰ ਦਰਜ ਕੀਤਾ ਹੈ। ਮਕਸਦ ਹੈ ਕਿ ਇਸ ਰਾਗ ਵਿੱਚ ਜਿਹੜੀ ਚਰਚਾ ਕੀਤੀ ਜਾਣੀ ਹੈ, ਇਸ ਰਾਗ ਵਿੱਚ ਸ਼ਬਦਾਂ ਨੇ ਜਿਸ ਵੱਲ ਇਸ਼ਾਰਾ ਕਰਨਾ, ਜਿਸ ਦੀ ਪ੍ਰਾਪਤੀ ਦਾ ਜ਼ਿਕਰ ਕਰਨਾ, ਜਿਸ ਵੱਲ ਸਾਨੂੰ ਤੁਰਨ ਦੀ ਲੋੜ ਹੈ, ਜਿਸ ਨੂੰ ਪਰਮਾਤਮਾ ਕਿਹਾ ਜਾਂਦਾ ਹੈ, ਉਹ ਹੈ ਕਿ ਉਹਦਾ ਨਿਚੋੜ ਸਮੁੱਚੀ ਬਾਣੀ ਦਾ ਜੇ ਕੱਢੀਏ ਤੇ ਉਹ ਇੱਕ ਹੈ, ਏਕਾ ਲਫ਼ਜ਼, ਤੇ ਉਹਦਾ ਵਿਸਥਾਰ ਨਾਲ ਓਂਕਾਰ ਲਿਖ ਦਿੱਤਾ ਹੈ ਕਿ ਹੈ ਤੇ ਇੱਕ, ਪਰ ਉਹ ਸੰਸਾਰ ਦੇ ਜਰੇ ਜਰੇ ਵਿੱਚ ਰਮਿਆ ਹੋਇਆ ਹੈ। ਉਹ ਸੱਤ ਹੈ, ਉਹਦਾ ਨਾਮ ਸੱਚਾ ਹੈ, ਉਹ ਸਦੀਵੀ ਹੈ, ਉਹ ਆਉਣ ਜਾਣ ਦੇ ਚੱਕਰ ਵਿੱਚ ਨਹੀਂ ਪੈਂਦਾ। ਸੱਚੇ ਪਾਤਸ਼ਾਹ ਕਹਿੰਦੇ ਕਰਤਾ ਪੁਰਖ ਸੰਸਾਰ ਦੀ ਕਿਸ਼ਤੀ ਦਾ ਕਾਇਨਾਤ ਨੂੰ ਬਣਾਉਣ ਵਾਲਾ ਹੈ, ਖੈ ਕਰਨ ਵਾਲਾ ਹੈ, ਪਾਲਣਹਾਰ ਹੈ, ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ, ਕਿਉਂਕਿ ਉਹਦੇ ਬਰਾਬਰ ਦਾ ਜਦੋਂ ਵੱਡਾ ਹੋਵੇ ਫਿਰ ਹੀ ਡਰ ਪੈਂਦਾ, ਉਹਦਾ ਕਿਸੇ ਨਾਲ ਵੈਰ ਵੀ ਨਹੀਂ। ਨਿਰਭਉ ਅਤੇ ਨਿਰਵੈਰ ਹੈ ਨਿਰੰਕਾਰ, ਜੋ ਇੱਕ ਹੈ ਉਹ ਨਿਰਭਉ ਹੈ, ਨਿਰਵੈਰ ਹੈ, ਉਹ ਸੱਚ ਹੈ, ਕਰਤਾ ਪੁਰਖ ਹੈ, ਅਕਾਲ ਮੂਰਤ, ਉਹਦੀ ਹਸਤੀ ਨੂੰ ਮੌਤ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਮੌਤ ਰਹਿਤ ਹੈ, ਅਜੂਨੀ ਜੂਨਾਂ ਵਿੱਚ ਨਹੀਂ ਆਉਂਦਾ, ਉਹ ਜੰਮਣ ਮਨ ਵਿੱਚ ਨਹੀਂ ਹੈ, ਤੇ ਕਿੱਥੋਂ ਪੈਦਾ ਹੋਇਆ, ਸੈਭੰਗ
ਆਪਣੇ ਆਪ ਤੋਂ ਪੈਦਾ ਹੋਇਆ ਹੈ। ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਉਹਦੇ ਤੀਕ ਪਹੁੰਚ ਹੁੰਦੀ ਹੈ, ਉਹਦੇ ਬਾਰੇ ਜਾਣਿਆ ਜਾ ਸਕਦਾ ਹੈ, ਉਹਦੇ ਬਾਰੇ ਗਿਆਨ ਹਾਸਲ ਹੁੰਦਾ ਹੈ। ਮਨੁੱਖ ਨਿਰੰਕਾਰ ਦੀ ਕਿਰਪਾ ਨਾਲ, ਨਿਰੰਕਾਰ ਦੇ ਪ੍ਰਸਾਦ ਨਾਲ ਆਉਂਦਾ ਹੈ ਸੰਸਾਰ ਤੇ, ਤੇ ਉਹਦੀ ਕਿਰਪਾ ਨਾਲ ਹੀ ਇਸ ਨੂੰ ਮੁਕਤੀ ਮਿਲਣੀ। ਕੋਈ ਪੰਛੀ ਕਿਸੇ ਹਾਲ ਵਿੱਚ ਕਿਸੇ ਬਾਰੀ ਖੁੱਲ੍ਹੀ ਨੂੰ ਵੇਖ ਕੇ ਅੰਦਰ ਵੜ ਜਾਏ, ਆਮ ਸਾਡੇ ਘਰਾਂ ਵਿੱਚ ਵੀ ਹੁੰਦਾ, ਉਹ ਆ ਤੇ ਜਾਂਦਾ ਤੇ ਆ ਕੇ ਫਿਰ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦਾ ਵੀ ਮੈਂ ਫਸ ਗਿਆ। ਕਦੀ ਇਸ ਬਾਰੀ 'ਚ ਵੱਜਦਾ, ਕਦੀ ਇਸ ਰੋਸ਼ਨਦਾਨ 'ਚ ਵੱਜਦਾ, ਨਿਕਲਣ ਦਾ ਯਤਨ ਕਰਦਾ, ਬੜੇ ਯਤਨ ਕਰਦਾ, ਲੇਕਿਨ ਉਹ ਅਸਲ ਮਾਰਗ ਭੁੱਲ ਬੈਠਾ ਹੈ। ਫੱਟੜ ਹੁੰਦਾ ਹੈ, ਦੁਖੀ ਹੁੰਦਾ ਹੈ, ਖੰਭ ਭੰਨ ਬਹਿੰਦਾ ਹੈ, ਝਾੜ ਬਹਿੰਦਾ ਹੈ, ਸਾਹੋ ਸਾਹੀ ਹੋ ਜਾਂਦਾ, ਡਿੱਗਦਾ ਹੈ, ਫਿਰ ਉੱਠਦਾ, ਫਿਰ ਭੱਜਦਾ, ਫਿਰ ਯਤਨ ਕਰਦਾ। ਉਹ ਭੁੱਲ ਗਿਆ ਵੀ ਜਿੱਦ ਦੀ ਮੈਂ ਆ ਸਾਂ, ਨਿਕਲਣ ਦਾ ਰਸਤਾ ਉਹੀ ਹੈ, ਗੁਰਪ੍ਰਸਾਦ ਹੀ ਹੈ। ਇਨਸਾਨ ਦੀ ਵੀ ਇਹੀ ਬਾਤ ਹੈ, ਸੰਸਾਰ ਤੇ ਆ ਕੇ ਭੁੱਲ ਜਾਂਦਾ ਹੈ, ਐਸਾ ਮਾਇਆ ਦੇ ਚੱਕਰ 'ਚ ਪੈਂਦਾ ਹੈ, ਫਿਰ ਅਸਲ ਮਕਸਦ, ਅਸਲ ਮਾਰਗ ਜਿਹੜਾ ਹੈ, ਜਿੱਥੋਂ ਛੁੱਟਣਾ ਸੀ ਜਾਂ ਜਿੱਥੋਂ ਪ੍ਰਵੇਸ਼ ਕੀਤਾ ਸੀ, ਗੁਰਪ੍ਰਸਾਦ ਨਿਰੰਕਾਰ ਦੀ ਰਹਿਮਤ ਨਾਲ ਆਇਆ ਹੈ, ਅਤੇ ਪਾਰ ਤਾਰਾ ਵੀ ਉਹਦੇ ਨਾਲ ਹੀ ਹੋਣਾ। ਇਹ ਮਾਇਆ ਵਿੱਚ ਐਸਾ ਪੈਂਦਾ ਹੈ, ਉਲਝਦਾ, ਦੁਖੀ ਹੁੰਦਾ ਹੈ, ਆਪਣਾ ਆਪ ਫੰਡਦਾ ਹੈ, ਵਿਰਕਦਾ ਹੈ, ਤੜਫਦਾ ਹੈ। ਗੁਰੂ ਪਾਤਸ਼ਾਹ ਸਾਨੂੰ ਸਖੈਨ ਮਾਰਗ ਦੱਸਦੇ ਨੇ ਕਿ ਉਹਦੀ ਕਿਰਪਾ ਨਾਲ ਹੀ ਮੁਕਤੀ ਮਿਲਣੀ ਹੈ ਭਾਈ। ਹੁਣ ਅੱਜ ਦਾ ਪਾਵਨ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਸੂਹੀ ਰਾਗ ਦਾ ਪਹਿਲਾ ਸ਼ਬਦ ਹੈ। ਚੌ ਪਦੇ ਉਹਦੀ ਵਨਗੀ, ਕਿਉਂਕਿ ਚਾਰ ਪਦੇ ਨੇ ਸ਼ਬਦ ਦੇ, ਪੰਜਵਾਂ ਪਦਾ ਉਹਦਾ ਰਹਾਉਦਾ ਹੈ। ਘਰ ਪਹਿਲਾ, ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਹੁਣ ਇਹਦੇ ਵਿੱਚ ਰਹਾਉ ਦਾ ਬੰਦ ਮੇਰੇ ਮਾਲਕ ਨੇ ਰੱਖਿਆ ਹੈ, ਬੜਾ ਸਖੈਨ ਜਿਹਾ ਤੇ ਛੋਟੀ ਜਿਹੀ ਪੰਕਤੀ। ਜਪੋ ਤਾਂ ਏਕੋ ਨਾਮਾ ਅਵਰ ਨਰਾ ਫਲ ਕਾਮਾ ਰਹਾਉ। ਇਨਸਾਨ ਕੇਵਲ ਤੇ ਕੇਵਲ ਇੱਕੋ ਹੀ ਕੰਮ ਕਰਨ ਵਾਲਾ ਹੈ। ਜਪੋ ਤਾਂ ਏਕੋ ਨਾਮ, ਇੱਕ ਦੇ ਨਾਮ ਨੂੰ ਜਪੋ, ਇਹ ਕੰਮ ਕਰਨ ਵਾਲਾ। ਅਵਰ ਨਰਾਫਲ ਕੰਮ, ਇਸ ਤੋਂ ਬਿਨਾਂ ਬਾਕੀ ਸਾਰੇ ਫੋਕਟ ਕਰਮ ਨੇ, ਉਹ ਮੁਕਤੀ ਦਾ ਕਾਰਨ ਨਹੀਂ ਬਣਗੇ, ਜੀਵਨ ਦਾ ਕਾਰਨ ਤੇ ਬਣ ਜਾਂਦੇ ਨੇ। ਮੁਕਤੀ ਦਾ ਕਾਰਨ ਕੇਵਲ ਤੇ ਕੇਵਲ ਨਾਮ ਹੈ। ਸਤਿਕਾਰਯੋਗ ਨਾਮ ਰੰਗੀ ਰੂਹ ਰਘਵੀਰ ਸਿੰਘ ਜੀ ਬੀਰ ਜੀ ਨੂੰ ਪੜ੍ਹਿਆ ਹੋਏਗਾ ਸੰਗਤਾਂ ਨੇ, ਅਧਿਆਤਮ ਵਾਸਤੇ ਬਹੁਤ ਕੁਝ ਲਿਖਿਆ, ਬੜੀਆਂ ਕਿਤਾਬਾਂ ਨੇ ਉਹਨਾਂ ਦੀਆਂ। ਉਹਨਾਂ ਇੱਕ ਥਾਂ ਜ਼ਿਕਰ ਕੀਤਾ ਸਾਡੇ ਸੰਸਾਰੀ ਲੋਕਾਂ ਦਾ ਹੀ ਹੈ ਕਿ ਅਸਲ ਮਕਸਦ ਸਭ, ਉਹਨੇ ਚਾਰ ਪੰਜ ਕੰਮ ਤਰਤੀਬ ਦਿੱਤੀ ਹੈ ਵੀ ਜਿਹੜੇ ਜਿਹੜੇ ਬੰਦੇ ਲਈ ਬੜੀ ਜ਼ਰੂਰੀ ਨੇ, ਅਤੇ ਸਭ ਤੋਂ ਜ਼ਰੂਰੀ ਪਹਿਲੇ ਨੰਬਰ 'ਤੇ ਰੱਖਿਆ ਹੈ, ਅਤੇ ਜਿਹੜਾ ਘੱਟ ਜ਼ਰੂਰੀ ਅਖੀਰਲੇ ਨੰਬਰ 'ਤੇ ਰੱਖਿਆ। ਪਹਿਲੇ ਨੰਬਰ 'ਤੇ ਹੈ ਸਿਮਰਨ, ਬੰਦਗੀ, ਨਾਮ, ਜਪੋ ਤਾਂ ਏਕੋ ਨਾਮਾ। ਦੂਜੇ ਨੰਬਰ 'ਤੇ ਕਹਿੰਦਾ ਸਰੀਰ ਦੀ ਸੰਭਾਲ, ਕਿਉਂਕਿ ਜੇ ਸਰੀਰ ਦੀ ਸੰਭਾਲ ਲਈ ਤਾਂ ਨਾਮ ਹੀ ਨਹੀਂ ਜੇ ਜਪੇ ਜਾਣ, ਨਾਮ ਜਪਣ ਲਈ ਵੀ ਤੰਦਰੁਸਤੀ ਚਾਹੀਦੀ ਹੈ, ਸੰਸਾਰ ਦੀ ਕਿਰਤ ਕਰਨ ਲਈ ਵੀ ਤੰਦਰੁਸਤੀ ਚਾਹੀਦੀ ਹੈ। ਨਾਮ ਤੋਂ ਬਾਅਦ ਜੇ ਕੋਈ ਜ਼ਰੂਰੀ ਹੈ ਨਾ, ਉਹ ਹੈ ਤੰਦਰੁਸਤੀ, ਸਰੀਰ ਦਾ ਖਿਆਲ ਰੱਖਣਾ, ਕੀ ਪਚਦਾ ਹੈ, ਕੀ ਨਹੀਂ ਪਚਦਾ, ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ। ਨਿਰੰਕਾਰ ਨੇ ਸਾਨੂੰ ਮਸ਼ੀਨਰੀ ਦੇ ਦਿੱਤੀ ਹੈ, ਹੁਣ ਇਹਦੇ ਵਿੱਚ ਕੀ ਪਾਉਣਾ ਹੈ, ਸੰਜਮ ਨਾਲ ਪਾਓਗੇ, ਤਰਤੀਬ ਨਾਲ ਪਾਓਗੇ, ਜੋ ਚਾਹੀਦਾ ਉਸ ਇਸ ਨੂੰ ਦਿਓਗੇ, ਤੇ ਬਿਮਾਰ ਨਹੀਂ ਹੋਣਾ, ਜ਼ਿਆਦਾ ਚਿਰ ਕੱਢ ਸਕਦਾ। ਇੱਕ ਭੁਲੇਖਾ ਸਾਨੂੰ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ, ਬਹੁਤ ਸਾਰੇ ਸਾਡੇ ਹੀ ਲੋਕਾਂ ਨੇ ਪਾਇਆ ਹੋਇਆ
ਕਿ ਜਿਹੜੇ ਨਾ ਜਦੋਂ ਮਰਨਾ ਹੈ, ਜਿੱਥੇ ਮਰਨਾ ਹੈ, ਜਿਵੇਂ ਮਰਨਾ ਹੈ, ਪੱਕਾ ਲਿਖਿਆ ਹੋਇਆ। ਇਹ ਝੂਠੀ ਬਾਤ ਹੈ, ਇਸ ਤਰ੍ਹਾਂ ਨਹੀਂ ਲਿਖਿਆ ਹੋਇਆ। ਜੇ ਇੱਦਾਂ ਹੀ ਆ ਵੀ ਜਦੋਂ ਮਰਨਾ, ਜਿਵੇਂ ਮਰਨਾ ਹੈ ਅਤੇ ਜਿੱਥੇ ਮਰਨਾ ਹੈ, ਇਹੀ ਬਾਤ ਰਲ ਗਈ ਅਤੇ ਮੌਤ ਹੋ ਜਾਏ, ਫਿਰ ਹਸਪਤਾਲਾਂ ਦੀ ਕੋਈ ਲੋੜ ਨਹੀਂ, ਡਾਕਟਰਾਂ ਦੀ ਕੋਈ ਲੋੜ ਨਹੀਂ, ਕਿਸੇ ਦੇ ਮੁਕੱਦਮਾ ਕਰਨ ਦੀ ਕੋਈ ਲੋੜ ਨਹੀਂ, ਆਕਸੀਜਨ ਦਾ ਕੋਈ ਡਰ ਨਹੀਂ ਆਕਸੀਡੈਂਟ ਦਾ, ਕਿਉਂਕਿ ਜਦੋਂ ਹੋਣਾ ਜਿਵੇਂ ਹੋਣਾ ਉੱਦਾਂ ਹੀ ਹੋਣਾ। ਨਹੀਂ, ਇਹ ਗੱਲ ਨਹੀਂ ਹੈ, ਭੁਲੇਖਾ। ਸਰੀਰ ਮਿਲ ਗਿਆ, ਸਰੀਰ ਨੂੰ ਜੇ ਸੰਭਾਲ ਕੇ ਰੱਖੇਗਾ ਤਾਂ ਲੰਬਾ ਸਮਾਂ ਵੀ ਕੱਢ ਜਾਂਦਾ, ਜੇ ਸੰਭਾਲ ਕੇ ਨਹੀਂ ਰੱਖੇਗਾ, ਨਸ਼ਾ ਪੱਤਾ ਸ਼ਰਾਬਾਂ ਕੁਆਬਾਂ ਪਾਈ ਤੁਰੇ ਜਾਏਗਾ, ਗੁਰਦੇ ਕਰ ਲਏਗਾ, ਫਿਰ ਕਿਵੇਂ? ਇੱਦਾਂ ਹੀ ਹੋਣਾ ਸੀ ਜੀ, ਜੋ ਲਿਖਿਆ ਉਹ ਖਾਣਾ ਸੀ ਜੀ, ਜਿਹੜੀ ਲਿਖੀ ਸੀ ਮੇਰੇ ਕਰਮਾਂ 'ਚੋਂ ਮੈਂ ਪੀਣੀ ਸੀ ਜੀ। ਇਹ ਅਸੀਂ ਬੜਾ ਗਲਤ ਧਾਰਨਾ ਬਣਾ ਕੇ ਬਹਿ ਗਏ, ਇਹ ਹੈ ਨਹੀਂ। ਨਿਕਲੋ ਬਾਹਰ, ਸਰੀਰ ਮਿਲਿਆ ਦੀ ਸੰਭਾਲ ਕਰਨੀ ਹੈ, ਗੁਰੂ ਦੇ ਆਖੇ ਲੱਗ ਕੇ ਕਰ ਲਓ, ਵੈਦ ਦੇ ਆਖੇ ਲੱਗ ਕੇ ਕਰ ਲਓ, ਡਾਕਟਰ ਦੇ ਆਖੇ ਲੱਗ ਕੇ ਕਰ ਲਓ। ਜੇ ਤਰੀਕਾ ਇਹ ਵੀ ਇੱਦਾਂ ਹੀ ਮਰਨਾ, ਫਲਾਣੇ ਨੇ ਇਹਦੇ ਇੱਥੋਂ ਹੀ ਮਰਨਾ ਹੈ, ਫਿਰ ਕਿਸੇ ਤਹਿਸੀਲ ਦੀ ਲੋੜ, ਕਿਸੇ ਕਚਹਿਰੀ ਦੀ ਲੋੜ ਹੈ, ਕਿਸੇ ਮੁਕੱਦਮਾ ਲੜਨ ਦੀ ਲੋੜ ਹੈ ਵੀ ਇਹਨੇ ਫਲਾਣੇ ਨੇ ਫਲਾਣੇ ਨੂੰ ਮਾਰ ਦਿੱਤਾ, ਸਾਹਿਬਜ਼ਾਦੇ ਨੂੰ ਔਰੰਗਜ਼ੇਬ ਨੇ ਮਾਰਿਆ, ਤੇ ਫਿਰ ਅਸੀਂ ਕਿਉਂ ਦੋਸ਼ੀ ਉਹਨੂੰ ਬਣਾਉਂਦੇ? ਨਹੀਂ, ਵੀ ਇੱਦਾਂ ਲਿਖਿਆ ਸੀ, ਨਹੀਂ। ਇਹ ਧਾਰਨਾ ਨੂੰ ਕੱਢਣਾ ਪੈਣਾ। ਚਲੋ ਖੈਰ, ਇੱਥੇ ਜਿਹੜਾ ਪਾਵਨ ਬਚਨ ਚੇਤੇ ਰੱਖਣ ਵਾਲਾ ਹੈ ਕਿ ਪਹਿਲਾ ਕਰਮ ਜਿਹੜਾ ਜ਼ਿੰਦਗੀ ਦਾ ਅਤੇ ਜ਼ਰੂਰੀ ਹੈ ਉਹ ਹੈ ਸਿਮਰਨ, ਦੂਜੇ ਨੰਬਰ 'ਤੇ ਸਿਹਤ। ਪਰ ਖਿਆਲ ਰੱਖੀ, ਸਿਹਤ ਦਾ ਖਿਆਲ ਰੱਖ ਰੱਖ ਸਕਦੇ, ਸਿਮਰਨਾ ਛੱਡ ਕੇ ਬਹਿ ਜੀ, ਇਹਨੂੰ ਪਹਿਲੇ ਨੰਬਰ 'ਤੇ ਰੱਖੀ, ਦੂਜੇ 'ਤੇ ਸਿਹਤ, ਤੀਜੇ 'ਤੇ ਕਿਰਤ। ਕਿਰਤ ਵੀ ਬਹੁਤ ਜ਼ਰੂਰੀ ਹੈ, ਇਹਦੇ ਬਿਨਾਂ ਗੁਜ਼ਾਰਾ ਨਹੀਂ ਜਿਉਣਾ, ਵਿਹਲਿਆਂ ਨੂੰ ਕੌਣ ਦਿੰਦਾ ਹੈ? ਕਿਰਤ ਨੂੰ ਤੀਜੇ ਨੰਬਰ 'ਤੇ ਰੱਖੀਏ ਨਾ, ਉਹ ਵੀ ਕਿਰਤ ਜ਼ਿਆਦਾ ਜ਼ੋਰ ਦੇ ਦੇ ਵੀ ਅੱਜ ਘੰਟੇ ਜ਼ਿਆਦਾ ਲੱਗ ਗਏ, ਅੱਜ ਓਵਰ ਟਾਈਮ ਲਾ ਲਿਆ, ਅਤੇ ਅੱਜ ਸਿਮਰਨ ਰਹਿਣ ਦਿੰਦੇ, ਅੱਜ ਪਾਠ ਰਹਿਣ ਦਿੰਦੇ ਹਾਂ, ਉਲਟ ਤਰਤੀਬ ਹੋ ਗਈ, ਨਹੀਂ ਚਾਹੀਦਾ। ਇਹ ਤਰਤੀਬ ਠੀਕ, ਤਰਤੀਬ ਉਹੀ ਰੱਖ, ਪਹਿਲੇ ਨੰਬਰ 'ਤੇ ਸਿਮਰਨ, ਦੂਜੇ ਨੰਬਰ 'ਤੇ ਸਿਹਤ, ਤੀਜੇ ਨੰਬਰ 'ਤੇ ਕਿਰਤ, ਚੌਥੇ ਨੰਬਰ 'ਤੇ ਆ ਪਰਿਵਾਰ ਦੀ ਜ਼ਿੰਮੇਵਾਰੀ, ਇਹ ਵੀ ਜ਼ਰੂਰੀ ਹੈ, ਕਿਸੇ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਣਾ, ਇਹ ਜ਼ਰੂਰੀ ਹੈ। ਪਰ ਚੌਥੇ ਨੰਬਰ 'ਤੇ ਐਵੇਂ ਲੰਬੜਦਾਰ ਨਾਲ ਬਣਿਆ ਫਿਰੀ, ਅਤੇ ਬੰਦਗੀ ਵੀ ਛੱਡਦੇ ਹਾਂ, ਅਤੇ ਸਿਹਤ ਦਾ ਵੀ ਖਿਆਲ ਨਾ ਰੱਖੇ, ਖਾਣ ਪੀਣ ਦਾ ਖਿਆਲ ਨਾ ਰੱਖੇ, ਲੰਬੜਦਾਰੀ 'ਚ ਪੈ ਕੇ ਜੋ ਅਗਲੇ ਨੇ ਖਵਾਤਾ ਖਾਈ ਗਿਆ ਸਾਰਾ ਦਿਨ, ਅਤੇ ਸਿਹਤ ਵੀ ਖਰਾਬ ਹੋ ਗਈ, ਬੰਦਗੀ ਵੀ ਗਈ। ਇਹ ਹੈ ਤਰੀਕਾ ਜ਼ਿੰਦਗੀ ਜਿਉਣ ਦਾ। ਅਤੇ ਪੰਜਵੇਂ ਨੰਬਰ 'ਤੇ ਹੈ ਇੰਟਰਟੇਨਮੈਂਟ, ਮਨ ਪਰਚਾਵਾ, ਇਹਨੂੰ ਪੰਜਵੇਂ 'ਤੇ ਰੱਖੀ। ਕਦੀ ਕਦੀ ਕੋਈ ਖੇਡ ਵੇਖਣ ਚਲਾ ਗਿਆ, ਕਦੀ ਟੀ ਵੀ ਲਾ ਲਿਆ, ਕਦੀ ਕੋਈ ਫਿਲਮ ਵੇਖ ਲਈ, ਕਦੀ ਕੋਈ ਗਾਉਣ ਵਾਲਾ ਵੇਖ ਲਿਆ, ਕਦੀ ਕਦੀ, ਇਹਨੂੰ ਪੰਜਵੇਂ 'ਤੇ ਰੱਖ। ਦੁਖੀ ਬੰਦਾ ਤਾਂ ਹੁੰਦਾ ਹੈ ਜਦੋਂ ਪੰਜਵੇਂ ਨੰਬਰ ਨੂੰ ਪਹਿਲੇ 'ਤੇ ਰੱਖ ਦਿੰਦਾ, ਸਾਰਾ ਦਿਨ ਫਿਲਮਾਂ ਚੱਲਣੀਆਂ, ਸਾਰਾ ਦਿਨ ਨੈੱਟ 'ਤੇ ਚੱਲਣਾ ਹੈ, ਮੋਬਾਈਲ 'ਤੇ ਚੱਲਣਾ ਹੈ, ਬਾਕੀ ਕੰਮ ਬਾਕੀ ਨੰਬਰ ਹੀ ਤਰਤੀਬ ਉਲਟ ਕਰਤੀ, ਤਾਂ ਹੀ ਤਾਂ ਦੁਖੀ ਹੁੰਦਾ। ਫਿਰ ਬੰਦਗੀ ਕਿਹੜੇ ਟਾਈਮ ਕਰੇਗਾ? ਕਦੀ ਵੇਖੋ ਅਸੀਂ ਕਿੰਨਾ ਵਕਤ ਜਿਹੜਾ ਇਸ ਚੀਜ਼ 'ਤੇ ਗੁਜ਼ਾਰ ਦਿੰਦੇ ਹਾਂ। ਮਹਾਂਪੁਰਖਾਂ ਦਾਨਿਆਂ ਸੱਜਣਾਂ ਨੇ ਸਾਨੂੰ ਸਮਝਾਉਣ ਲਈ ਇਹ ਵਿਧਾਂ ਬਣਾਈਆਂ ਨੇ, ਯੁਗਤੀਆਂ ਬਣਾਈਆਂ ਨੇ, ਤਰੀਕਾ ਦੱਸਿਆ ਹੈ। ਇੱਥੇ ਵੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਪਾਵਨ ਵਿਚਾਰ ਧਾਰਾ ਵਿੱਚ ਇਹੀ ਕਹਿ ਰਹੀ ਹੈ ਨਾ, ਜਪੋ ਤਾਏ ਕੋ ਨਾਮ, ਤੇਰਾ ਨਾਮ ਵਿੱਚ ਨਾਗਾ ਨਹੀਂ ਪੈਣਾ ਚਾਹੀਦਾ, ਤੇਰੀ ਸਿਹਤ ਦੇ ਖਿਆਲ ਵਿੱਚ ਪੈ ਜਾਏ, ਖੁਰਾਕ ਖਾਣ ਵਿੱਚ ਵਾਧਾ ਘਾਟਾ ਹੋ ਜਾਏ, ਘਰ ਦਾ ਕੰਮ ਕੋਈ ਰਹਿ ਜਾਏ ਤੇ ਰਹਿ ਜਾਏ, ਲੰਬੜਦਾਰੀ ਨਾ ਕੀਤੀ ਤਾਂ ਵੀ ਕੋਈ ਨਹੀਂ, ਦਿਲ ਪਰਚਾਵਾ ਨਾ ਕੀਤਾ ਤਾਂ ਵੀ ਕੋਈ ਨਹੀਂ, ਬੰਦਗੀ 'ਚ ਨਹੀਂ ਨਾਗਾ ਪੈਣਾ ਚਾਹੀਦਾ। ਜਿਹੜਾ ਇਸ ਢੰਗ ਨਾਲ ਤੁਰ ਪੈਂਦਾ ਹੈ ਉਹ ਸਫਲ ਹੋਏਗਾ। ਗੁਰੂ ਸਾਨੂੰ ਸੁਚੇਤ ਕਰਦੇ ਨੇ, ਸਫਲਿਆ ਕਰਨ ਦਾ ਯਤਨ ਦੱਸਦੇ ਨੇ, ਕਹਿਣ ਲੱਗੇ ਜਗੋ ਤਾਏ ਕੋ ਨਾਮਾ ਅਵਰ ਨਰਾ ਫਲ ਕਾਮਾ, ਬਾਕੀ ਸਾਰੇ ਕੰਮ ਜਿਹੜੇ ਅੰਨੇ ਫਲ ਨੇ, ਕਿਸੇ ਕੰਮ ਨਹੀਂ। ਹੁਣ ਸਤਿਗੁਰ ਸੱਚੇ ਪਾਤਸ਼ਾਹ ਦੋ ਮਿਸਾਲਾਂ ਇਸ ਸ਼ਬਦ ਵਿੱਚ ਦਿੰਦੇ, ਦੋ ਯੁਗਤੀਆਂ ਦੱਸਦੇ ਨਾਮ ਕਿਵੇਂ ਜਪਣਾ।
ਉਹ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਦੇ ਕਹੋ ਜਾਵੋ। ਹੁਣ ਆਮ ਸਵਾਣੀਆਂ ਸਿਆਣੀਆਂ ਬੀਬੀਆਂ ਜਾਣਦੀਆਂ ਨੇ ਕਿ ਦੁੱਧ ਪਾਉਣ ਲਈ ਭਾਂਡਾ ਬਹੁਤ ਸਾਫ਼ ਚਾਹੀਦਾ, ਬੜੀ ਛੇਤੀ ਫੁੱਟ ਜਾਂਦਾ, ਬੜੀ ਛੇਤੀ ਖਰਾਬ ਹੋ ਜਾਂਦਾ ਹੈ। ਅਤੇ ਦਾਨੀਆਂ ਬੀਬੀਆਂ ਆ, ਹੁਣ ਤਾਂ ਯੁੱਗ ਬਦਲ ਗਿਆ, ਹੁਣ ਤਾਂ ਫਰਿੱਜਾਂ ਫਰਿੱਜਾਂ ਆ ਗਈਆਂ, ਬੜਾ ਕੁਛ ਆ ਗਿਆ, ਦੁੱਧ ਵਾਲੇ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜਣਾ, ਧੋਣਾ, ਉਹਨੂੰ ਧੁੱਪ ਲਵਾਉਣੀ, ਰੋਜ਼ਾਨਾ ਦਾ ਕੰਮ ਸੀ, ਧੁੱਪ ਲਵਾਉਣੀ, ਉਹਨੂੰ ਧੂਫ ਅਗਰਬੱਤੀ ਦੇਣੀ ਤਾਂ ਕਿ ਖੁਸ਼ਬੂ ਉਹਦੇ ਵਿੱਚ ਜਿਹੜੇ ਬਦਬੂ ਖਤਮ ਹੋ ਜਾਏ। ਕਹਿਣ ਲੱਗੇ ਇਸ ਤਰ੍ਹਾਂ ਭਾਂਡੇ ਨੂੰ ਮਾਂਜ ਕੇ ਧੋ ਕੇ ਧੁੱਪੇ ਰੱਖ ਕੇ ਸਹਿਜ ਨਾਲ ਬੈਸ ਬੈਸ ਦਾ ਮਤਲਬ ਬੈਠਣਾ, ਮਤਲਬ ਉਡੀਕ ਵੀ ਕਰਨੀ ਅਤੇ ਚੰਗੀ ਤਰ੍ਹਾਂ ਸੁੱਕ ਜਾਏ, ਉਸ ਨੂੰ ਚੰਗੀ ਤਰ੍ਹਾਂ ਧੋ ਕੇ ਮਾਂਜ ਕੇ ਸੁਕਾ ਕੇ ਅਗਰਬੱਤੀ ਦੇ ਕੇ ਤੋ ਦੁੱਧ ਦੇ ਕਹੋ ਜਾਵੋ, ਤਾਂ ਦੁੱਧ ਲੈਣ ਜਾਓ, ਉਹਦੇ ਵਿੱਚ ਦੁੱਧ ਪਵਾਉਣਾ ਹੈ ਤਾਂ ਬਚੇਗਾ। ਫਿਰ ਉਹਦਾ ਟੈਂਪਰੇਚਰ ਖਿਆਲ ਰੱਖਣਾ ਪੈਣਾ ਵੀ ਠੰਡੇ ਥਾਂ ਰੱਖਣਾ ਹੈ, ਗਰਮੀ ਅਤੇ ਕਿਸ ਕਿੱਥੇ ਕਿਵੇਂ ਕਿਵੇਂ ਬਚਾਉਣਾ ਉਸਨੂੰ। ਇਹ ਸਾਨੂੰ ਮਿਸਾਲ ਦਿੱਤੀ ਹੈ। ਅੱਗੇ ਮੇਰੇ ਮਾਲਕ ਇਸ ਨੂੰ ਅਗਾਂਹ ਤੋੜਦੇ ਨੇ, ਦੂਧ ਕਰਮ ਪੁੰਨ ਸੁਰਤ ਸਮਾਇਣ ਹੋਏ ਨਰਾਸ ਜਮਾਫ, ਕਹਿੰਦੇ ਸੀ ਕਿਸੇ ਤਰ੍ਹਾਂ ਆਪਣੇ ਕਰਮਾਂ ਨੂੰ ਦੁੱਧ ਸਮਝ ਲਓ। ਕਰਮ ਜਿਹੜੇ ਅਸੀਂ ਕਰਦੇ ਹਾਂ, ਕਰਮ ਲੇਖੇ ਨਹੀਂ ਬਲਕਿ ਜਿਹੜੇ ਕਰਮ ਕਰਦੇ ਹਾਂ, ਜੋ ਕੰਮ ਕਰਦੇ ਹਾਂ, ਉਹਨੂੰ ਦੁੱਧ ਸਮਝ ਲਓ ਅਤੇ ਉਹਨੂੰ ਸੰਭਾਲਣ ਲਈ ਸੁਰਤ ਸਮਾਇਣ, ਸੁਰਤ ਦੀ ਜਾਗ ਲਾਉਣੀ ਉਹਨਾਂ ਨੂੰ। ਕਿਉਂ ਕਹਿ ਲਈਏ, ਜਿਹੜਾ ਵੀ ਕੰਮ ਕਰਨਾ ਇੰਨੇ ਧਿਆਨ ਨਾਲ ਕਰਨਾ ਹੈ, ਅਤਿ ਜ਼ਰੂਰੀ ਹੈ। ਦੁੱਧ ਜਮਾਉਣ ਲਈ, ਦਹੀਂ ਜਮਾਉਣ ਲਈ ਉਹਦੇ ਵਿੱਚੋਂ ਮੱਖਣ ਕੱਢਣਾ ਹੈ, ਮੱਖਣ ਤੋਂ ਘਿਓ ਬਣਨਾ ਹੈ, ਪਰਿਵਾਰ ਚੱਲਦਾ ਹੀ ਨਹੀਂ ਦੁੱਧ ਬਿਨਾਂ ਕਿਵੇਂ ਚੱਲੇਗਾ। ਕਿੰਨੇ ਪਦਾਰਥਾਂ ਵਿੱਚ ਸਾਡਾ ਪੰਜਾਬੀ ਲੋਕਾਂ ਦਾ ਵਾਹ ਹੀ ਜ਼ਿਆਦਾ ਪੈਂਦਾ। ਹੋਏ ਨਰਾਸ ਜਮਾਓ, ਇਸ ਢੰਗ ਨਾਲ ਫਿਰ ਨਰਾਸ ਹੋ ਕੇ ਜਮਾਓ। ਸਿਆਣੀਆਂ ਬੀਬੀਆਂ ਨਾ ਅੱਗੇ ਪੇਂਡੂ ਮਾਹੌਲ ਸੀ, ਸਰਾਣੇ ਦੁੱਧ ਜਮਾਉਂਦੀਆਂ ਸਨ, ਗਰਮੀਆਂ 'ਚ ਬਾਹਰ ਮੰਜੇ ਡਿੱਠੇ ਹੋਣੇ ਵਿਹੜੇ 'ਚ, ਕੜਵੰਜੀ ਰੱਖ ਲੈਣੀ ਸਰਾਣੇ, ਉਹਦੇ ਵਿੱਚ ਰੱਖ ਦੇਣੀ ਚਾਟੀ, ਉਹਦਾ ਦੁੱਧ ਨਿੱਘਾ ਵੇਖਣਾ ਕਿ ਠੰਡਾ ਕਿ ਤੱਤਾ, ਉਹਦਾ ਟੈਂਪਰੇਚਰ ਸਹੀ ਕਰਨਾ ਪਹਿਲਾਂ ਜਿੱਥੇ ਜੰਮ ਜਾਏ, ਨਾ ਠੰਡੇ ਨੇ ਜੰਮਣਾ ਹੁੰਦਾ ਹੈ ਅਤੇ ਨਾ ਉਹਨੇ ਬਹੁਤ ਗਰਮ ਨੇ ਜੰਮਣਾ ਹੁੰਦਾ ਹੈ, ਉਹ ਸਵਾਦ ਨਹੀਂ। ਲੱਸੀ ਕਿੰਨੀ ਖੱਟੀ ਚਾਹੀਦੀ ਹੈ, ਕਿੰਨੀ ਮਿੱਠੀ, ਇਹ ਸਿਆਣੀ ਬੀਬੀ ਦੇ ਹੱਥ ਹੁੰਦਾ। ਅਤੇ ਸਰਾਣੇ ਆਪਣੇ ਰੱਖ ਲੈਣਾ ਤਾਂ ਕਿ ਬਿੱਲੇ ਕੁੱਤੇ ਤੋਂ ਬਚਿਆ ਰਹੇ। ਬੜੀ ਸਵਾਲ ਮੰਗਦੀ ਹੈ, ਕਿਸੇ ਦਿਨ ਘਰੇ ਲਾਗਣ ਆਈ, ਕਹਿਣ ਲੱਗੀ ਵੀ ਸਰਦਾਰਨੀ ਦੁੱਧ ਕਿੱਦਾਂ ਜਮਾਉਂਦੀਆਂ, ਵਿਚਾਰੇ ਗਰੀਬ ਦੇ ਦੁੱਧ ਕਿੱਥੇ ਤਾਂ ਮੰਗ ਮੁੰਗ ਕੇ ਜਿਆਦਾ ਕਰਦੇ। ਉਹ ਕਹਿੰਦੇ ਏਦਾਂ ਇੱਦਾਂ ਕਰਕੇ, ਏਦਾਂ ਇੱਦਾਂ ਕਰਕੇ ਜਮਾਈਦਾ। ਉਹਨੇ ਚਲੋ ਸੁਣ ਲਿਆ, ਜਾ ਕੇ ਆਪਣੇ ਘਰ ਵੀ ਦੁੱਧ ਰੱਖ ਕੇ ਜਮਾ ਲਿਆ। ਜਮਾਉਣ ਲੱਗੀ, ਏਦਾਂ ਵਲੇਟਿਆ, ਨਾ ਟੈਂਪਰੇਚਰ ਵੇਖਿਆ, ਜਰਾ ਕੁ ਬਾਅਦ ਉੱਠੇ ਤੇ ਉੱਠ ਕੇ ਵੇਖੇ ਵੀ ਜੰਮਿਆ ਕਿ ਨਹੀਂ ਜੰਮੇ, ਫਿਰ ਘੰਟੇ ਕੁ ਉੱਠੇ ਤੇ ਉੱਠ ਕੇ ਵੇਖਿਆ ਜੇ ਜੰਮਿਆ ਕਿ ਨਹੀਂ ਜੰਮਿਆ, ਵਿਚਾਰੇ ਨੇ ਕਦੀ ਜਮਾਇਆ ਨਹੀਂ ਸੀ। ਫਿਰ ਘੜੀ ਕਿਉਂ ਵੇਖੇ ਜੰਮਿਆ ਕਿ ਨਹੀਂ ਜੰਮਿਆ, ਥੋੜ੍ਹਾ ਥੋੜ੍ਹਾ ਕਰਕੇ ਖਾਂਦੀ ਗਈ ਪੀਂਦੀ ਗਈ, ਨਾ ਉਹਦਾ ਟੈਂਪਰੇਚਰ ਬਣਤਾ, ਨਾ ਉਹਨੂੰ ਜੰਮਣ ਦਿੱਤਾ, ਅਤੇ ਸਵੇਰੇ ਅਣ ਕੇ ਨਹੀਂ ਧੰਨ ਜੇ ਜਵਾਨਣਾ ਜੇ ਸਰਾਣੇ ਦਿਓ ਦੁੱਧ ਜਮਾਉਂਦੀਆਂ ਨੇ ਤਗੜੀਆਂ ਭਾਈ, ਤੁਸੀਂ ਤੁਹਾਡੇ ਸਰਾਣੇ ਦੁੱਧ ਜੰਮਦਾ, ਅਤੇ ਉੱਠ ਕੇ ਵੇਹਦੀਆਂ ਨਹੀਂ, ਸਵੇਰੇ ਵੇਹਦੀਆਂ। ਬੜਾ ਮਤਲਬ ਇਹ ਕਹਿਣ ਤੋਂ ਭਾਵ ਹੈ ਬਰੀਕੀ ਮੰਗਦਾ ਦੁੱਧ, ਕਿਉਂਕਿ ਘਿਓ ਕੱਢਣਾ ਤੁਸੀਂ ਤੱਤ ਕੱਢਣਾ। ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਰੀਰ ਰੂਪੀ ਕਰਮਾਂ ਦੇ ਵਿੱਚੋਂ ਤੱਤ ਨਿਕਲਣਾ ਹੈ, ਅਤੇ ਹੋਰ ਨਿਕਲਣਾ ਹੈ ਸ਼ੁਭ ਕਰਮਾਂ ਦੇ ਵਿੱਚੋਂ, ਨਾਮ ਦਾ, ਸਿਮਰਨ ਦਾ, ਬੰਦਗੀ ਦਾ। ਇਸ ਲਈ ਬੜੀ ਸੱਜੇ ਨਾਲ ਸੁਚੇਤ ਹੋ ਕਰਕੇ ਅਤੇ ਇਸ ਨੂੰ ਜਮਾਉਣਾ ਪੈਂਦਾ ਹੈ, ਕਰਮ ਆਪਣੇ ਵੇਖਣੇ ਪੈਂਦੇ ਨੇ ਕਿਹੋ ਜਿਹੇ ਨੇ, ਅਤੇ ਸੁਰਤ ਦੀ ਜਾਗ ਲਾਉਣੀ ਇਸ ਨੂੰ। ਇਸ ਢੰਗ ਨਾਲ ਜਮਾਓਗੇ ਵੀ ਇਹ ਮਨ ਈਟੀ ਹਾਤ ਕਰੋ, ਇਸ ਢੰਗ ਨਾਲ ਤੁਸੀਂ ਸਵੇਰੇ ਰਿੜਕਣਾ ਪਾਓਗੇ ਨਾ, ਰਿੜਕਣਾ ਪਾਉਣ ਲਈ ਵੀ ਕਈ ਕੁਛ ਚਾਹੀਦੇ, ਹੁਣ ਤਾਂ ਹੋਰ ਹੀ ਹਾਲਾਤ ਹੋ ਗਏ, ਨਾ ਕਾੜਨੀ ਚ ਕਾੜੀਏ, ਨਾ ਉਸ ਢੰਗ ਨਾਲ ਜਵਾਈਏ,
ਉਹਦੇ ਜੰਮਿਆ ਜਮਾਇਆ ਵੀ ਦਹੀਂ ਮਿਲ ਜਾਂਦਾ, ਮੱਖਣ ਵੀ ਮਿਲ ਜਾਂਦਾ, ਘਿਓ ਵੀ ਮਿਲ ਜਾਂਦਾ, ਕੌਣ ਖੇਚਲ ਕਰੇ? ਨਾ ਮਧਾਣੀ ਰਿਹਾ ਕਿ ਨਾ ਨੇਤਰਾ ਰਹਿ ਗਿਆ। ਅੱਜ ਦੇ ਬੱਚਿਆਂ ਨੂੰ ਇਹ ਮਿਸਾਲਾਂ ਬੜੀਆਂ ਪੁਰਾਣੀਆਂ ਲੱਗਣਗੀਆਂ। ਇਹ ਕੀ ਕਹੀ ਜਾਂਦੀ, ਇਹ ਕਿੱਦਾਂ ਦੁੱਧ ਰਿੜਕਦੇ ਸਨ ਤੇ ਦੁੱਧ ਨੂੰ ਪਾਉਣ ਲਈ ਕਹਿਣ ਲੱਗੇ, ਜਿਵੇਂ ਨੇਤਰੇ ਨੂੰ ਉਹ ਗੁੱਲੀਆਂ ਲੱਗੀਆਂ ਹੁੰਦੀਆਂ ਉਂਗਲਾਂ 'ਚ ਫਸਾ ਕੇ ਤੇ ਰਿੜਕਣ ਦੇ ਲਈ। ਇਸ ਢੰਗ ਨਾਲ ਆਪਣੇ ਮਨ ਨੂੰ ਘੁੱਟ ਕੇ ਫੜ ਲਓ, ਜਿਵੇਂ ਈਟ ਨੂੰ ਫੜਦਾ, ਗੱਟੀਆਂ ਫੜਦੀਆਂ ਨੇਤਰੇ ਦੀਆਂ, ਤੇ ਨੇਤਰਾ ਬਣਾ ਲਓ ਕਿ ਨੀਂਦ ਨਾ ਆਵੇ, ਜਾਗਦੇ ਰਹੋ, ਸੁਰਤ ਕਰਕੇ ਨਿਰੰਕਾਰ ਦੇ ਨਾਮ ਨਾਲ ਤੁਹਾਡੀ ਬਿਰਤੀ ਜੁੜੀ ਰਹੇ। ਇਹ ਮਨ ਈਟੀ ਹਾਥ ਕਰੋ, ਫੁੱਲ ਨੇਤਰਾਂ ਨੀਂਦ ਨਾ ਆਵੇ, ਤੇ ਇਹਦੇ ਨਾਲ ਨਾਲ ਰਸਨਾ ਨਾਮ ਜਪੋ ਤਬ ਮਥੀਏ, ਆਪਣੀ ਰਸਨਾ ਤੋਂ ਨਿਰੰਕਾਰ ਦੇ ਨਾਮ ਦਾ ਜਪਣ ਕਰਨਾ, ਇਸ ਢੰਗ ਨਾਲ ਰਿੜਕਣਾ ਹੈ ਇਸ ਦੁੱਧ ਨੂੰ, ਆਪਣੇ ਕਰਮਾਂ ਰੂਪੀ ਦੁੱਧ ਨੂੰ ਰਿੜਕਣਾ, ਜਿਹੜਾ ਜਮਾ ਲਿਆ ਸੁਰਤ ਲਾ ਕਰਕੇ। ਰਸਨਾ ਨਾਮ ਜਪਿਓ ਤਬ ਮਥੀਏ, ਇਨ ਵਿਦੇ ਅੰਮ੍ਰਿਤ ਪਾਓ। ਇਸ ਢੰਗ ਨਾਲ ਜੋ ਪ੍ਰਾਪਤੀ ਹੁੰਦੀ, ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ, ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਇਸ ਢੰਗ ਨਾਲ, ਯੁਕਤੀ ਦੇ ਨਾਲ। ਦੂਸਰੀ ਮਿਸਾਲ ਉਹਨਾਂ ਦਿੱਤੀ ਹੈ, ਮਨ ਸੰਪੜ ਜਿਤ ਸਤਸਰ ਨਾਵਣ ਪਾਵਨ ਪਾਤੀ ਤਿਬਤ ਕਰੇ। ਪੰਡਿਤ ਲੋਕ ਦੇਵਤੇ ਦੀ ਮੂਰਤੀ ਨੂੰ ਜਿਸ ਭਾਂਡੇ ਵਿੱਚ, ਜਿਸ ਬਕਸੇ ਵਿੱਚ ਰੱਖਦੇ ਨੇ, ਉਹਨੂੰ ਸੰਪਟ ਕਿਹਾ ਜਾਂਦਾ। ਕਹਿੰਦੇ ਆਪਣੇ ਮਨ ਨੂੰ ਸੰਪਟ ਬਣਾ ਲਓ, ਨਿਰੰਕਾਰ ਦੇ ਨਾਮ ਨੂੰ ਉਹਦੇ 'ਚ ਟਿਕਾ ਲਓ, ਜਿੱਥੇ ਉਹ ਮੂਰਤੀ ਨੂੰ ਟਿਕਾਉਂਦਾ, ਅਤੇ ਮੂਰਤੀ ਨੂੰ ਉਹ ਫੁੱਲ ਪੱਤੀਆਂ ਆਪਣੇ ਤੋਂ ਸ਼ਰਧਾ ਦੇ ਤੌਰ 'ਤੇ ਭੇਟ ਕਰਦਾ, ਇਸੇ ਤਰ੍ਹਾਂ ਉਹਨੂੰ ਨਵਾਉਂਦਾ ਹੈ। ਕਹਿਣ ਲੱਗੇ, ਤੁਸੀਂ ਆਪਣੇ ਮਨ ਨੂੰ, ਮਨ ਵਿੱਚ ਨਿਰੰਕਾਰ ਦੇ ਨਾਮ ਨੂੰ ਟਿਕਾਉਣਾ, ਸਤਸੰਗ ਸਤਸੰਗਤ ਵਿੱਚ ਜਾ ਕਰਕੇ ਇਸ਼ਨਾਨ ਕਰਨਾ, ਟੁੱਬੀ ਲਾਉਣੀ, ਸਤਸੰਗਤ ਕਰਨੀ ਹੈ, ਪ੍ਰੇਮ ਦੇ ਨਾਲ ਉਸਦੇ ਅੱਗੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨੀਆਂ ਨੇ, ਇਸ ਢੰਗ ਨਾਲ ਉਸ ਦੇਵਤੇ ਨੂੰ ਤ੍ਰਿਪਤ ਕਰਨਾ, ਆਪਣੇ ਨਾਮ ਨੂੰ ਪੂਜਾ ਪ੍ਰਾਣ ਸੇਵਕ ਜੇ ਸੇਵ। ਇਸ ਢੰਗ ਨਾਲ ਜੇ ਪ੍ਰਾਣਾਂ ਤੋਂ ਨਿਰੰਕਾਰ ਦੀ ਸੇਵਕ ਸੇਵਾ ਕਰੇ, ਇਨ ਵਿਦ ਸਾਹਿਬ ਰਵਤ ਰਵੇ, ਦਿਨ ਰਾਤ ਨਿਰੰਕਾਰ ਦੇ ਨਾਮ ਨੂੰ ਆਪਣੇ ਮਨ ਚ ਰਿੜਕਦਾ ਰਵੇ, ਸਿਮਰਦਾ ਰਵੇ, ਇਸ ਢੰਗ ਨਾਲ ਪ੍ਰਾਪਤੀ ਹੋ ਜਾਂਦੀ ਹੈ ਅੰਮ੍ਰਿਤ ਦੀ, ਤਤ ਦੀ। ਜਪੋ ਤਾਂ ਏਕੋ ਨਾਮਾ ਅਵਰ ਰਾਫਲ ਕਾਮਾ, ਜਿਹਨੂੰ ਕਿਹਾ ਗਿਆ, ਕਹਿਣ ਦੇ ਕਹੇ ਕਹਿ ਕਹਿ ਜਾਵੇਂ ਤੁਮ ਸਾਰੇ ਅਵਰਨਾ ਕੋਈ, ਬੜਾ ਕੁਝ ਕਹਿਣ ਕਹਾਉਣ ਵਾਲੇ ਪਰ ਨਿਰੰਕਾਰ ਦੇ ਨਾਮ ਵਰਗਾ ਕੋਈ ਨਹੀਂ, ਪ੍ਰਭੂ ਵਰਗਾ ਕੋਈ ਨਹੀਂ, ਭਗਤਹੀਣ ਨਾਨਕ ਜਨ ਜਨ ਪੈ, ਹੌਸਲਾ ਹੀ ਸੱਚਾ ਸੋਈ। ਕਹਿਣ ਲੱਗੇ, ਭਗਤਹੀਣ ਜਿਹੜੇ ਭਗਤੀ ਤੋਂ ਬਗੈਰ ਨੇ, ਉਹ ਜੇ ਨਿਰੰਕਾਰ ਦੇ ਨਾਮ ਨਾਲ ਜੁੜ ਜਾਣ ਜਾਂ ਸਿਮਰਨ ਲੱਗ ਜਾਣ, ਉਹਨੂੰ ਸਲਾਹੁਣ ਲੱਗ ਜਾਣ, ਇਸ ਢੰਗ ਨਾਲ ਮਨ ਬਿਰਤੀਆਂ ਇਕਾਗਰ ਕਰਕੇ, ਅਤੇ ਉਹਨਾਂ ਜੀਵਨ ਵੀ ਅੰਮ੍ਰਿਤਮਈ ਹੋ ਜਾਂਦਾ ਹੈ। ਗੁਰੂ ਕਿਰਪਾ ਕਰੇ, ਸੰਸਾਰ ਦੀਆਂ ਮਿਸਾਲਾਂ ਦੇ ਕਰਕੇ ਸ਼ਹਿਨਸ਼ਾਹ ਜੀ ਸਾਨੂੰ ਨਿਰੰਕਾਰ ਦੇ ਨਾਮ ਨਾਲ ਸਾਂਝ ਪਾ ਕੇ ਅੰਮ੍ਰਿਤਮਈ ਨਾਮ ਦੀ ਪ੍ਰਾਪਤੀ ਜਿਹੜਾ ਰਿਜ਼ਲਟ ਉਸ ਤੱਕ ਪਹੁੰਚਾਉਣ ਦਾ ਯਤਨ ਕਰਦੇ ਨੇ। ਗੁਰੂ ਕਿਰਪਾ ਕਰੇ, ਸਾਡੀ ਹਾਜ਼ਰੀ ਲੇਖੇ ਲੱਗ ਜਾਏ, ਗੁਰੂ ਕੇ ਅੱਜ ਦੇ ਪਾਵਨ ਹੁਕਮਨਾਮੇ ਤੋਂ ਸਾਨੂੰ ਸਿਹਤ ਅਤੇ ਪ੍ਰੇਰਨਾ ਮਿਲੇ, ਤਾਂ ਕਿ ਆਪਣੇ ਆਪ ਨੂੰ ਮਥਣਾ, ਆਪਣੇ ਆਪ ਨੂੰ ਰਿੜਕਣਾ ਸ਼ੁਰੂ ਕਰੀਏ ਅਤੇ ਉਸ ਤਪ ਦੀ ਪ੍ਰਾਪਤੀ ਕਰੀਏ। ਅਰਦਾਸ ਬੇਨਤੀ ਕਰੀ, ਗੁਰੂ ਅੱਗੇ ਸੱਚੇ ਪਾਤਸ਼ਾਹ ਵਿਸਰਨਾ

0: ਪਹਿਲਾਂ ਚੁੱਕਾਂ ਦੀ ਖਿਮਾ ਸਭ ਦੀ ਹਾਜ਼ਰੀ ਲਿਖ ਕੇ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਬਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਉਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮੰਜਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨ, ਸਭਨਾ ਗ੍ਰਸਤ ਵਤ ਸਵਾਮੀ ਸੋ ਕਿਉਂ ਮਨ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਉਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿੱਟੋ ਜੇ ਦੀਆਂ ਵਡਿਆਈਆਂ। ਕਹੇ ਨਾਂਗ ਸੁਣੋ ਸੰਤੋਸ਼ ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਕਰ ਸਭਾਗੇ, ਕਰ ਸਭਾਗੇ ਸਬਦ ਵਾਜੇ ਕਲਾ ਜਿਤ ਕਰਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਾ ਸੇ ਨਾਮ ਹਰਿ ਕੇ ਲਾਗੇ। ਕਹੇ ਨਾਨਕ ਤੈ ਸੁਖੋ ਵਾ ਤਿਤ ਕਰ ਆਨੰਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਹਿ ਸੱਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨੋਂ ਲਾਗੇ। ਵਾਜੇ ਅਨਹਦ ਤੂਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੈ ਅਰਦਾਸ ਜੀਓ ਪਿੰਡ ਸਭ ਤੇਰੀ।

ਸਾਧ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ਵਤ ਪਾਸੇ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਕਰਨ ਉਹਨੇ ਧਿਆ ਬੈਠਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਧਿਆਨ ਕਰਕੇ ਹੱਸ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਾਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਨਿਡ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆ ਰਹੇ ਨਾ ਚੜਾਏ ਗਏ ਗੁਰਦੁਆਰੇ ਸਿਆਹ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਹੈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਸਤ ਕਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਚੈਪ ਸਰ ਚਰਿਆਇਤ ਦੇਖ ਤੇ ਕੀ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਦੇ ਮੂੰਗੇ ਜਗੂ ਜਗਾ ਟਲ ਧਰਮ ਕਹਿ ਜਾ ਕਾ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀ ਮਤ ਉੱਚੀ ਮਤ ਪੱਟ ਕੇ ਰੱਖ ਕੇ ਆਪ ਵਾਹਿਗੁਰੂ ਗੁਰੂ ਗ੍ਰੀਬ ਨਿਵਾਜ ਪੰਥ ਸਦਾ ਸਿਆਜ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੂਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਨੇ ਦਰਸ਼ਨਦਾਰ ਸੇਵਾ ਸਮਾਜਾ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਲਿਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਇਹ ਕੀ ਪ੍ਰਭਾਸ ਜੀ ਆਪ ਜੀ ਦੇ ਚੰਨ ਕਾਮਨਾ ਤੇ ਅਰਦਾਸ ਉਤਾਰ ਲਿਆ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸਿੰਘ ਦਾ ਦਰਸ਼ਨ ਦਾ ਦੇ ਕਿੰਨਾ ਉਤਾਰ ਲਿਓ ਬੇਹਦ ਬਾਣੀਆਂ ਦੇ ਪਾਠ ਅੱਜ ਮੈਂ ਰਾਗੀ ਸਿੰਘ ਰਾਜ ਦੇ ਚੰਨਾ ਜਾਸਾ ਕੀ ਵਾਰ ਦੇ ਕੀਤੇ ਕਿਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਤਿਆਰ ਕੀਤੀ ਹੈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਦੇ ਪਛਾਣ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਵਿਚਾਰੀ ਬਾਰੇ ਬੋਲੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਕੇ ਹਾਜ਼ਰਦਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਖ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨ ਆਪ ਦੇ ਜਾਨਾਂ ਸੇਵਾ ਕਰ ਰਹੇ ਸਾਰੇ ਟਹਿਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਜਾਡੀ ਗੱਲ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਾਨਾਂ ਸੇਵਾ ਜੀ ਭਾਵਨਾ ਬਖਸ਼ਣ ਕਿਰਪਾਲਤਾ ਕਰੋ ਸਦਾ ਸੇਵਾ ਦੀ ਭਾਵਨਾ ਬਖਸ਼ਿਸ਼ ਕਰੋ ਜੀ ਗੁਰੂ ਗਰੀਬ ਨਿਵਾਜ ਅੰਮ੍ਰਿਤ ਪਿਆ ਤੋਂ ਲੈ ਕੇ ਦਰ ਤੇਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸਾਗਤਾਂ ਦਾ ਦਰ ਤੇ ਫੁਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਦਤਾਰ ਜੀ ਖਾਲਸਾ ਪੰਥ ਸੇਖ ਕੌਮ ਨੂੰ ਏਕਤਾ ਦਾ ਸਵਾਗਤ ਹੈ ਅੱਜ ਬਖਸ਼ਿਸ਼ ਕਰਕੇ ਸਤ ਨੂੰ ਦਾਲ ਬਖਸ਼ੋ ਚਾਨਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਕੇ ਹਰ ਮੈਦਾਨ ਦੁਆਨ ਫਤਿਹ ਬਖਸ਼ ਪਾਲਤਾ ਕਰੋ ਜੀ ਗਰੀਬ ਨੂੰ ਆਜ ਕਿਰਪਾ ਕਰੋ ਦਤਾਰ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀਓ ਦਤਾ ਦੂਰ ਦੁਰਾਲੇ ਕਾਲੇ ਬੈਠੇ ਲਾਈ ਖਤਾ ਕੀ ਸਰਵਣ ਕਰ ਰਹੀਆਂ ਸਾਰੇ ਸੰਗਤਾਂ ਦੀ ਹਾਜ਼ਰੀ ਪਾ ਕਰੋ ਘੜੀਆਂ ਦੇਖੇ ਲਾਓ ਤਾਰਾ ਵੀ ਕਿਰਪਾ ਜੀ ਸੰਗਤਾਂ ਉੱਧਰ ਬਖਸ਼ੇ ਨੇ ਸੰਗਤਾਂ ਆਪਦੇ ਚਾਨਾ ਧੰਨਵਾਦ ਕਰ ਰਹੇ ਸ਼ੁਕਰੀਆ ਅਦਾ ਕਰਦੇ ਆ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਦਾ ਸੰਗਤਾਂ ਮਾਇਆ ਭੇਟਾ ਕੇ ਚਾਨਾ ਪ੍ਰਵਾਨ ਕਰੋ ਬਖਸ਼ਿਆ ਸਭ ਦੇ ਕਮਾਈਆਂ ਸਭ ਕਰੋ ਕਰ ਵੱਧ ਵਧਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਾ ਤਾਂ ਪੂਰੀਆਂ ਕਰੋ ਜੀ ਨਿਰਣ ਕਰਿਆ ਹੋ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫੀ ਬਖਸ਼ੋ ਪਿੱਤਰ ਗੁਰਨਾਮੀ ਬਖਸ਼ਿਆ ਬਰਨ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਕਾਲ ਸਵਾਰ ਕੇ ਚੈਨਲ ਦਰਵਾਜ਼ੇ ਬਣਾਓ ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਕਵਾਦ ਸਰਕਾਰ ਸਹੀ ਪਿਆਰੇ ਮੇਰੇ ਉਹਦੇ ਨੇ ਬਰਾਬਰ ਦਾ ਨਾਮ ਜਿਤਾਵਾ ਨਾਨਕ ਨਾ ਚੜ੍ਹਦੀ ਕਰਾ ਤੇਰੇ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਪੋਚ ਹੈ ਗੋਜ ਸ਼ਬਦ ਮਹਿਲੀ

ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ, ਕਿਰਪਾ ਕੀਤੀ ਆਪਣੇ ਤੇ ਅੰਮ੍ਰਿਤ ਵੇਲੇ ਲੱਗੇ ਮਾਰੇ ਨਿੱਘੀ ਵਦਨਾ ਦਮਾ ਦਿਆਂ ਪੁੱਤਰ ਰਵਾਣੀ। ਆਸਾ ਕਿ ਵਾਰ ਇਸ ਨੂੰ ਪੂਰੀ ਕੀਤੇ ਸਰਵ ਕੀਤੇ ਨੇ, ਪਰੰਤੂ ਅੱਜ ਹੁਕਮਾਂ ਦੀ ਕਥਾ ਵਿਚਾਰ ਦੁਆਰੇ ਸਰਵ ਕੀਤੀ ਹੈ। ਅਰਦਾਸ ਨੂੰ ਸਹਾਰੀਆਂ ਭਰੀਆਂ ਨੇ ਮਾਰੇ ਬਖਸ਼ੇ ਪਿੱਤਰ ਗੁਰਾਂ ਨੇ ਸਰਵ ਕੀਤੇ ਹਨ। ਸਾਸਰੀ ਅੱਜ ਅੱਜ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਕਿਰਮ ਖਾਤਰ ਬਖਸ਼ੇ ਕੀਤਾ ਹੈ। ਔਰ ਸਤਸੰਗ ਜੀ ਆਪ ਸੰਗਤਾਂ ਦੇ ਚਰਨਾਂ 'ਚ ਬਾਰ ਬਾਰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਆਇਆ ਕਰੋ, ਹਰ ਰੋਜ਼ ਆਓ, ਜ਼ਰੂਰ ਆਓ, ਮੱਥਾ ਟੇਕੋ, ਅਰਦਾਸ ਕਰੋ ਜਿੰਨੀ ਦੇਰ ਤੱਕ ਚਾਹੋ। ਸਤਸੰਗ ਜੀ ਮਾਰੇ ਨਿੱਘੀ ਕੋਚ ਬੈਠੇ ਕਥਾ ਕੀ ਦੇ ਬਾਅਦ ਸਰਵ ਕਰ ਸਕਦੇ ਹੋ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਹਰ ਰੋਜ਼ ਜਿਹੜੀ ਵਾਰ ਸਹਿਜ ਪਾਠ ਹੋ ਰਹੇ ਨੇ, ਭਾਈ ਸਾਹਿਬ ਠੀਕ 10 ਵਜੇ ਤੱਕ ਜਿਹੜੇ ਸਹਿਜ ਪਾਠ ਸਰਵ ਕਰਾਉਣਗੇ। ਔਰ ਜ਼ਰੂਰ ਸਰਵ ਕਰਿਆ ਕਰੋ, ਜੋ ਸੰਗਤਾਂ ਘਰਾਂ 'ਚ ਬੈਠ ਕੇ ਸਰਵ ਕਰ ਰਹੀਆਂ ਨੇ, ਨਾਲ ਪਾਠ ਕਰ ਰਹੇ ਹੋ, ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆਪੋ ਆਪਣਾ ਨਾਮ ਔਰ ਨੰਬਰ ਭਾਈ ਰਜਿੰਦਰ ਸਿੰਘ ਨਾਲ ਦੇ ਕੇ ਇਹ ਆਪਣਾ ਸਾਰੀ ਤੁਹਾਡਾ ਆਪਣਾ ਪ੍ਰੋਗਰਾਮ ਹੈ ਉਹਨਾਂ ਨਾਲ ਸਾਂਝਾ ਕਰ ਲਓ। ਉਹਨਾਂ ਦਾ ਫੋਨ ਨੰਬਰ ਹੈ 408-712-4145। ਸਤਸੰਗ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਦੇ ਨਾਰਥ ਸਾਊਥ ਹਾਲ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਾਸਤੇ ਮੈਂ ਅੱਜ ਬੇਨਤੀ ਲੋੜ ਹੈ। ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਜ਼ਰੂਰ ਤੁਸੀਂ ਸਤਸੰਗ ਜੀ ਕਿਰਪਾ ਕਰਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਮਾਰੇ ਕਿਰਪਾ ਹੋਈ ਹੈ, ਦਸਾਂ ਸਫਲ ਕੀਤੇ ਨੇ, ਬੇਅੰਤ ਮਾਇਆ ਸੰਗਤਾਂ ਨੇ ਗੁਰੂ ਘਰ ਦਿੱਤੀ ਹੈ, ਉਹਨਾਂ ਸਾਰਿਆਂ ਦੇ ਮਾਰਾ ਚਰਨਾਂ 'ਚ ਜੋ ਮਾਇਆ ਪਹੁੰਚੀ ਹੈ ਬਟ ਪਾਗੀ ਹਨ। ਸੋ ਸਤਸੰਗ ਜੀ ਜਿਨ੍ਹਾਂ ਜਿਨ੍ਹਾਂ ਆਪਣਾ ਦਸਾਂ ਸਫਲ ਨਹੀਂ ਕੀਤਾ, ਜ਼ਰੂਰ ਮਾਇਆ ਦਿਓ, ਆਪਣਾ ਦਸਾਂ ਸਫਲ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੂਨ 5 ਨੂੰ ਹੈ ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ ਸੀ, ਜਿਨ੍ਹਾਂ ਨੇ ਸਰਹੰਦੀ ਘਟਨਾ ਟਕਾ ਕੇ ਉਹਨਾਂ ਦੱਸਿਆ ਸੀ ਕਿ ਬੰਦੂਆਂ ਨਾਲ ਜ਼ੁਲਮ ਕਿਵੇਂ ਕਰੀਦੇ ਨੇ। ਸੋ ਇਹੋ ਜਿਹੇ ਸੂਰਮੇ ਜੋ ਸਾਡੇ ਇਸ ਖਾਲਸਾ ਸਰਬੰਧ ਨੂੰ ਹੁਣ ਤੱਕ ਇੰਨੀਆਂ ਵੱਡੀਆਂ ਦਾਤਾਂ ਦਿੱਤੀਆਂ ਨੇ, ਉਹਨਾਂ ਦਾ ਸਾਰਿਆਂ ਵੱਲੋਂ ਧੰਨਵਾਦ। ਅਤੇ ਸਤਸੰਗ ਜੀ 5 ਤਰੀਕ ਨੂੰ ਆਪ ਪਹੁੰਚ ਕੇ ਕੱਲ੍ਹ ਨੂੰ ਅਤੇ ਉਹਨਾਂ ਦੇ ਜਨਮ ਦਿਨ ਮਨਾ, ਉਹਨਾਂ ਦੀ ਸ਼ਹੀਦੀ ਦਿਨ ਮਨਾਈਏ, ਉਹਨਾਂ ਸ਼ਹੀਦੀ ਦਿਨ ਮਨਾ ਕੇ ਉਹਨਾਂ ਨੂੰ ਸਾਰੇ ਸਿੱਧਾਂ ਦੀਆਂ ਭੇਟ ਕਰੀਏ ਅਤੇ ਉਹਨਾਂ ਦੀਆਂ ਚਲਾਈਆਂ ਹੋਈਆਂ ਜੋ ਮਾਰਗ ਨੇ, ਜੋ ਪੰਥ ਨੇ, ਉਹਨਾਂ ਨੂੰ ਚੱਲਣ ਵਾਸਤੇ ਕੋਸ਼ਿਸ਼ ਕਰੀਏ। ਸਤਸੰਗ ਜੀ ਜੂਨ 28 ਨੂੰ ਹੈ ਡਾਕਟਰ ਅਲੰਕਾਰ ਸਿੰਘ ਜੀ ਯੂਨੀਵਰਸਿਟੀ ਪਟਿਆਲਾ ਵਾਲੇ ਸਾਡੇ ਪਰ ਪਹੁੰਚ ਰਹੇ ਨੇ, ਜੋ ਸ਼ਾਮ ਨੂੰ ਕੀਰਤਨ ਕਰਨਗੇ 11:20 ਤੋਂ ਲੈ ਕੇ ਸਤਸੰਗ ਜੀ ਸ਼ਾਮ ਨੂੰ ਨਹੀਂ ਦੁਪਹਿਰ ਨੂੰ

ਦੇ ਘਰ ਪਹਿਲਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਹਉ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ।

ਹਰਾ ਹਰ ਨਾਮ ਜਪਤ ਹਰ ਨਾਮੀ ਸੋ ਹੈ ਦੁਰਮਤ ਭਾਗਹੀਨ ਮਤ ਫੀਕੇ ਨਾਮ ਸੁਣਤੇ ਆਵੈ ਮਨ ਰੂਹੈ ਕਉਆ ਕਾਗ ਕਉ ਅੰਮ੍ਰਿਤ ਰਸ ਪਾਈਐ ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋ ਹੈ ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਉਆ ਹੰਸੂ ਹੈ ਨਾਨਕ ਧਨ ਧਨ ਵੱਡੇ ਵਡ ਭਾਗੀ ਜਿਨ ਗੁਰਮਤ ਨਾਮ ਹਿਰਦੈ ਮਲ ਧੂ ਹੈ ਗੂਜਰੀ ਮਹੱਲਾ ਚੌਥਾ ਹਰ ਜਨ ਊਤਮ ਊਤਮ ਬਾਣੀ ਮੁਖ ਬੋਲੇ ਪਰ ਉਪਕਾਰੇ ਜੋ ਜਨ ਸੁਣੈ ਸਰਧਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ।

ਅਮ ਪਾਪੀ ਗੁਰ ਨਿਸ਼ਤਾਰੇ ਰਹਾ। ਗੁਰਮੁਖ ਵਡਭਾਗੀ ਵਡਭਾਗੇ ਜਿਨ ਹਰ ਹਰ ਨਾਮ ਅਧਾਰੇ। ਹਰ ਹਰ ਅੰਮ੍ਰਿਤ ਹਰ ਰਸ ਪਾਵ ਹੈ ਗੁਰਮਤ ਭਗਤ ਭੰਡਾਰੇ। ਜਿਨ ਦਰਸ਼ਨ ਸਤਿਗੁਰ ਸਤਿਪੁਰਖ ਨਾ ਪਾਇਆ ਤੇ ਭਾਗਹੀਨ ਜਮ ਮਾਰੇ। ਸੇ ਕੂਕਰ ਸੂਕਰ ਗਰਦ ਪਵਹਿ ਗਰਭ ਜੋਨੀ।

राम नाम नित त्याही, सब सुख सब गुण सब निदान हर, जित जपे दुख भुख।

ਮਹੱਲਾ ਚੌਥਾ। ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ, ਮੁਕੋ ਕਰ ਉਪਦੇਸ਼ ਹਰ ਮੀਠ ਲਗਾਵੇ, ਮਨ ਤਨ ਸੀਤਲ ਸਭ ਹਰਿਆ ਹੁਆ, ਵਡਭਾਗੀ ਹਰ ਨਾਮ ਧਿਆਵੇ।

ਆਵੈ ਰਹਾਉ। ਧੀਰਜ ਧਰਮ ਗੁਰਮਤਿ ਹਰ ਪਾਇਆ, ਨਿਤ ਹਰ ਨਾਮੈ ਹਰ ਸਿਉਂ ਚਿਤ ਲਾਵੈ। ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੈ ਸੋ ਮੁਖ ਅੰਮ੍ਰਿਤ ਪਾ।

ਹੋਵੇ ਕਵਨ ਚੁਗਾਵੇ ਮਨ ਵਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਗੂਜਰੀ ਮਹੱਲਾ ਪੰਜਵਾਂ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਜਨ ਨਾਨਕ ਗੁਰਮੁਖ ਤਾਰੀ, ਗੁਜਰੀ ਮਹੱਲਾ ਪੰਜਵਾਂ। ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ, ਨਿਮਖ ਨ ਬਿਸਰੋ ਮਨ ਤੇ ਹਰ ਹਰ, ਸਾਧ ਸੰਗਤ ਮਹਿ ਪਾਇਆ। ਮਾਈ ਖਾਟ ਆਇਓ ਘਰ ਪੂਤਾ, ਹਰ ਧਨ ਚਲਤੇ ਹਰ ਧਨ ਵੈਸੇ, ਹਰ ਧਨ ਜਾਗਤ ਸੂਤਾ ਰਹਾਓ।

ਨਾਨਕ ਦਾਸ ਉਨ ਸੰਗ ਲਪਟਾਇਓ ਜਿਉਂ ਬੂੰਦ ਹੈ ਚਾਤ੍ਰਿਕ ਮੋਲਾ ਗੂਜਰੀ ਮਹੱਲਾ ਪੰਜਵਾਂ ਮਤਾ ਕਰੈ ਪੱਛਮ ਕਹਿਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਥਾਪ ਉਥਾਪਨ ਹਾਰਾ ਆਪਣ ਹਾਥ ਮਤਾਤ ਸਿਆਨਪ ਕਾਹੂ ਕਾ

ਤੇ ਹਟੇ ਹਰ ਜਸ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਰਹਾਓ ਜੋ ਕਿਛ ਕੀਓ ਸੋਈ ਭਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਸਮਾਨੇ ਜੋਗ ਜੁਗਤ ਨਿਸਾਨੀ ਪੂਰਨ ਪੂਰ ਰਹਿਓ ਸ੍ਰਭ ਥਾਈ ਆਨ ਕਤ ਹੂੰ ਜਾਤਾ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭਏ ਕਿਰਪਾਲ ਦਿਆਲ ਗੋਪਾਲਾ ਤਾਂ ਨਿਰਭੈ ਕਹਿ ਘਰ ਆਇਆ ਕਲ ਕਲੇਸ਼ ਮਿਟੇ ਖਿਨ ਭੀਤਰ ਨਾਨਕ ਸਹਿਜ ਸਮਾਇਆ ਗੁਜਰੀ ਮਹੱਲਾ ਪੰਜਵਾਂ ਜਿਸ ਮਾਂ

ਸੰਗ ਮਨ ਬਾਂਛਤ ਫਲ ਪਾਇਆ, ਲਾਖ ਕੋਟ ਵਿਖਿਆ ਕੇ ਬਿੰਜਨ, ਤਾ ਮਹਿ ਤ੍ਰਿਸ਼ਨ ਨਾ ਬੂਝੀ, ਸਿਮਰਤ ਨਾਮ ਕੋਟ ਜਿਆਰਾ, ਬਸਤ ਅਗੋਚਰ ਸੂਝੀ, ਫਿਰਤ ਫਿਰਤ ਤੁਮਰੈ ਦੁਆਰ ਆਇਆ, ਭੈ ਭੰਜਨ ਹਰ ਰਾਇਆ, ਸਾਧ ਕੇ ਚਰਨ ਧੂਰ ਜਨ ਬਾਛੈ, ਸੁਖ ਨਾਨਕ ਇਹੋ ਪਾਇਆ, ਗੂਜਰੀ ਮਹੱਲਾ ਪੰਜਵਾਂ, ਪੰਚ ਪਦਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਨਾਹੀ ਇਕ ਪੈਰੇ, ਨਾਮ ਧਨ ਨਾਮ ਸੁਖ ਰਾਜਾ, ਨਾਮ ਕੁਟੰਬ ਸਹਾਈ, ਨਾਮ ਸੰਪਤ ਗੁਰ ਨਾਨਕ ਕੌਦੀ, ਉਹ ਮਰੈ ਨਯਾ ਵਹਿ ਜਾਈ। ਗੁਜਰੀ ਮਹੱਲਾ ਪੰਜਵਾਂ, ਤਿਪ ਦੇ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੁਖ ਬਿਨਸੇ ਸੁਖ ਕੀਆ ਨਿਵਾਸਾ, ਕ੍ਰਿਸ਼ਨਾ ਜਲਨ ਬੁਝਾਈ, ਨਾਮ ਨਿਧਾਨ ਸਤਿਗੁਰੂ ਦ੍ਰਿੜਾਇਆ, ਬਿਨਸ ਨਾ ਆਵੈ ਜਾਈ। ਹਰ ਜਪ ਮਾਇਆ ਬੰਧਨ ਟੂਟੇ, ਭਏ ਕਿਰਪਾਲ ਦਿਆਲ ਪ੍ਰਭ ਮੇਰੇ, ਸਾਧ ਸੰਗਤ ਮਿਲ ਛੂਟੇ, ਰਹਾਉ ਆਠ ਪਹਿਰ ਹਰ

ਹਾਜ਼ਰੀ ਮਹੱਲਾ ਪੰਜਵਾਂ ਮਤਾ ਮਸੂਰਤ ਅਵਰ ਸਿਆਨਪ ਜਨ ਕੋ ਕਛੂ ਨਾ ਆਇਓ ਜਹ ਜੈ ਅਵਸਰ ਆਏ ਬਨਿਓ ਹੈ ਤਹਾ ਤਹਾ ਹਰ ਤਾਇਓ ਪ੍ਰਭ ਕੋ ਭਗਤ ਬਚਲ ਬਿਰਦਾਇਓ ਕਰੇ ਪ੍ਰਤਪਾਲ ਬਾਰ ਕੀ ਨਿਆਈ ਜਨ ਕਉ ਲਾਡ ਲਡਾਇਓ ਰਹਾਉ ਜਪ ਤਪ ਸੰਜ

ਗੁਜਰੀ ਮਹੱਲਾ ਪੰਜਵਾਂ ਜਨ ਕੀ ਪੈਜ ਸਵਾਰੀ ਆਪ ਹਰ ਹਰ ਨਾਮ ਦਿਓ ਗੁਰ ਅਵਖਦ ਉਤਰ ਗਇਓ ਸਭ ਤਾਪ ਰਹਾਓ ਹਰ ਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿਟੇ ਵਿਆਦ ਸਰਬ ਸੁਖ ਹੋਏ

ਉਜਰੀ ਮਹੱਲਾ ਪੰਜਵਾਂ। ਕਬਹੂ ਹਰ ਸਿਉ ਚੀਤ ਨ ਲਾਇਓ, ਧੰਦਾ ਕਰਤ ਬਿਹਾਨੀ ਔਦ ਹੈ, ਗੁਣ ਨਿਦ ਨਾਮ ਨ ਗਾਇਓ ਰਹਾਉ। ਕੌਡੀ ਕੌਡੀ ਜੋਰਤ ਕਪੜੇ, ਕੌਡੀ ਕੌਡੀ ਜੋਰਤ ਕਪਟੇ, ਅਨਿਕ ਜੁਗਤ ਕਰ ਧਾਇਓ, ਬਿਸਰਤ ਪ੍ਰਭ ਕੀਤੇ ਦੁਖ ਗਣੀ ਹੈ, ਮਹਾ ਮੋਹ ਨੀ ਖਾਇਓ। ਕਰੋ

ਦ੍ਰਿੜ ਨਾਨਕ ਹਰ ਹਰ ਚਰਨ। ਗੁਜਰੀ ਮਹੱਲਾ ਪੰਜਵਾਂ ਅਹੰਗ ਬੁੱਧ ਬਹੁ ਸਗਨ ਮਾਇਆ ਮਹਾਂਧੀਰ ਗਰੂਗ ਹਰ ਨਾਮ ਔਖਤ ਗੁਰ ਨਾਮ ਦੀਨੂ ਕਰਨ ਕਾਰਨ ਜੋਗ ਮਨ ਤਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਸਮੂਹ ਪਰਿਵਾਰਾਂ ਨੂੰ ਪ੍ਰਦਾਨ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਮ ਨੇ ਕੀਰਤਨ ਸਰਵ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਖਿਮਾ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਅਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ

ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਸਹੀ ਪਿਆਂ ਇਹਨਾਂ ਦੇ ਜੋ ਰਾਗ ਜਿਨ੍ਹਾਂ ਜਿਨ੍ਹਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

testing of Jesus.

0: ਭਾਗਣ ਨਾਲ ਸੰਗਤ ਪ੍ਰਾਪਤ ਹੁੰਦੀ ਹੈ। ਵੱਡੇ ਭਾਗ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਅਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ, ਜੇ ਕੋਈ ਇਨਸਾਨ ਇੱਕ ਘੜੀ, ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ, 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ। ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਧੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ, ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ, ਨੱਕ, ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ ਹੈ, ਸਿਮਰਨ ਕਰ ਸਕਦਾ ਹੈ, ਮੈਡੀਟੇਸ਼ਨ ਕਰ ਸਕਦਾ ਹੈ ਅਤੇ ਪਰਮਾਤਮਾ ਨੂੰ ਮਿਲ ਸਕਦਾ ਹੈ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਹੈ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਅਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀ ਨਾ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਅਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨੇ ਜਾਂ ਨਹੀਂ, ਡਜ਼ਨਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ, 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਚ ਨਾ, ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ, ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ। ਹੇ ਪ੍ਰਭੂ, ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ ਵਿੱਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ, ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਫਿਰ ਰਲ ਕੇ ਸਾਰੇ ਪੋਪ ਬੋਲਦੇ ਹਾਂ ਸ਼ਬਦ, ਸਤਸੰਗ ਜੀ ਧਿਆਨ।
1: ਵਾਹਿਗੁਰੂ ਜੀ ਉਠਤ ਬੈਠਤ।

ਤੁਮ ਕਰੋ ਸੋਈ ਪਲ ਹਮਰੇ। ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ, ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ, ਜਾਂ ਮੇਰੀ ਜੌਬ ਚਲੀ ਗਈ, ਜਾਂ ਮੇਰੀ ਸੰਸਾਰ 'ਚ ਜਿੱਥੇ ਬੜੀ ਇੱਜ਼ਤ ਬਣੀ ਹੋਈ ਸੀ ਇੱਜ਼ਤ

ਸ਼ਬਦ ਜੋ ਅਸੀਂ ਆਪ ਜੀ ਦੇ ਸਾਹਮਣੇ ਪਹਿਲਾਂ ਕੀਰਤਨ ਕਰਨ ਲੱਗੇ ਹਾਂ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸ ਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ। ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ, ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

ਪ੍ਰਾਰਥਨਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਾਧ ਸੰਗਤ ਦੀ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰਮ ਆਪ ਜੀ ਸਤਿਗੁਰ ਸਾਹਿਬ ਪਾਸੋਂ ਸਰਵਨ ਕਰੋ ਜੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

তুমি স্বর্ণ তুমারি আশা তুমি সজন সোহেলে রাখো রাখন হার দেয়ালা নানক করকে গোলে। পরম সৎকার জিও সাতসঙ্গ জিও ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰ ਯੋਗ ਗਿਆਨੀ ਮਨਮੋਹਨ ਸਿੰਘ ਜੀ ਜਿਹਨਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪੈਨਾ ਕੀਰਤਨ ਸਰਵਣ ਕਰਵਾਇਆ ਹੈ। ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ। ਸਤਿਕਾਰ ਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਜਥਾ, ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ। ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ ਨੇ। ਸ੍ਰੀ ਰਾਗ ਦਾ ਸ਼ਬਦ ਹੈ ਜੀ, ਹਰ ਬਿਨ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸਪਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਹ 3 ਸ਼ਬਦ ਲਾਹੇ ਬਾਣੀ ਤਿੰਨਾਂ ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਓਂਕਾਰ ਸਿੰਘ ਜੀ ਅਤੇ 8:30 ਦੀ ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ।

ਜੋ ਸਮਾਂ ਹੁਕਮ ਹੋਇਆ ਸੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਇੱਕ ਜਕਾਰਾ ਵੀਰਾਂ ਨੂੰ ਬੇਨਤੀ ਚੜ੍ਹਦੀ ਕਲਾ ਦਾ ਤੇ ਇੱਕ ਜਕਾਰਾ ਭੈਣਾਂ ਨੂੰ, ਕਰੋ ਕਿਰਪਾ ਸਾਰੇ।

ਜਗਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ।

ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਅਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ 'ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ 'ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ, ਭਾਗਾਂ ਵਾਲੀ ਰਸਨਾ ਹੁੰਦੀ। ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਅਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ ਹੈ। ਵੱਡ ਭਾਗੀਆ ਵਾਹੋ ਵਾਹੋ ਮੋਹ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਏ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ, ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ, ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰਦੇ।

ਹੇ ਗੁਰੂ ਸਾਹਿਬ ਜੀ, ਸਭ ਕੁਛ ਆਪੇ ਆਪ ਹੈ, ਦੂਜਾ ਅਵਰਨਾ ਕੋਈ। ਜਿਉਂ ਬੁਲਾਏ ਤਿਉਂ ਬੋਲੀ ਹੈ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਹਰ ਕੀ ਵਡਿਆਈ ਹੋ ਆਖ ਨਾ ਸਾਕਾਂ, ਹੋ ਮੂਰਖ ਮੁਗਧ ਨੀ ਜਾਣ। ਜਨ ਨਾਨਕ ਕੋ ਬਖਸ਼ ਲੈ ਮੇਰੇ ਸਵਾਮੀ,

जनक राज बरताया सात जुग आलीना गुर संग

0: ਸਤਨਾਮ ਸ੍ਰੀ ਵਾਹਿਗੁਰੂ।
1: ਵਿਕਲੈ ਦੀ ਲਾ ਲਈਏ।

Thank you.

ਪਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਅਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ 'ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ 'ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ, ਭਾਗਾਂ ਵਾਲੀ ਰਸਨਾ ਹੁੰਦੀ, ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਅਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵਡਭਾਗੀਆ ਵਾਹੋ ਵਾਹੋ ਮੋਹ ਹੋ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ, ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੇ ਵਿੱਚ ਆ ਜਾਂਦਾ ਹੈ, ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰਦੇ।